0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਹਾਂਜੀ, ਕਿੱਦਾਂ ਪੰਜਾਬੀਓ? ਆਸ ਕਰਦੀ ਹਾਂ ਤੁਸੀਂ ਸਾਰੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਤੇ ਤੰਦਰੁਸਤ ਹੋਵੋਗੇ ਤੇ ਇਸ ਨਵੇਂ ਹਫਤੇ ਦੀ ਸ਼ੁਰੂਆਤ ਵੀ ਬਹੁਤ ਹੀ ਪ੍ਰੇਰਣਾਦਾਇਕ ਹੋਈ ਹੋਏਗੀ। ਪਰ ਜੇ ਨਹੀਂ ਵੀ ਹੋਈ ਤਾਂ ਫਿਰ ਪ੍ਰੇਰਣਾ ਦੇਣ ਦੇ ਲਈ, ਪੰਜਾਬੀ ਭਾਈਚਾਰੇ ਦੀ ਆਵਾਜ਼ ਬੁਲੰਦ ਕਰਨ ਦੇ ਲਈ ਹਾਜ਼ਰ ਹਾਂ ਜੀ SBS।

SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 15 ਜੂਨ 2026 ਦਿਨ ਸੋਮਵਾਰ ਦੀਆਂ ਚੋਣਵੀਆਂ ਖਬਰਾਂ। ਮੱਦ ਪੂਰਬ ਵਿੱਚ ਵੱਖ ਵੱਖ ਮੋਰਚਿਆਂ ਉੱਤੇ ਅਮਰੀਕਾ ਅਤੇ ਇਜ਼ਰਾਈਲ ਨਾਲ ਟਕਰਾਅ ਦਾ ਤੁਰੰਤ ਅਤੇ ਸਥਾਈ ਅੰਤ ਸੋਮਵਾਰ ਰਾਤ ਤੋਂ ਸ਼ੁਰੂ ਹੋ ਜਾਵੇਗਾ। ਇਹ ਪੁਸ਼ਟੀ ਕੀਤੀ ਹੈ ਇਰਾਨ ਦੇ ਉਪ ਵਿਦੇਸ਼ ਮੰਤਰੀ ਨੇ। ਇਰਾਨੀ ਸਰਕਾਰੀ ਟੈਲੀਵਿਜ਼ਨ ਉੱਤੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਆਉਣ ਵਾਲੇ 60 ਦਿਨਾਂ ਵਿੱਚ ਗੱਲਬਾਤ ਕੀਤੀ ਜਾਵੇਗੀ ਅਤੇ ਸਮਝੌਤੇ ਦੀ ਕਿਸੇ ਵੀ ਉਲੰਘਣਾ ਦੀ ਸੂਰਤ ਵਿੱਚ ਤਹਿਰਾਨ ਜਵਾਬੀ ਕਾਰਵਾਈ ਕਰੇਗਾ। ਅਮਰੀਕਾ ਅਤੇ ਇਰਾਨ ਇਸ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਵਿੱਚ ਇੱਕ ਸ਼ਾਂਤੀ ਸਮਝੌਤੇ ਉੱਤੇ ਦਸਤਖਤ ਕਰਨਗੇ। ਇਸ ਸਮਝੌਤੇ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ। ਉੱਥੇ ਪਾਕਿਸਤਾਨ ਦੀ ਪੁਲਿਸ ਦੀ ਕਾਰਵਾਈ ਵਿੱਚ ਆਸਟ੍ਰੇਲੀਅਨ ਪਰਿਵਾਰ ਦੀ ਇੱਕ ਬੱਚੀ ਦੀ ਕਥਿਤ ਤੌਰ ਉੱਤੇ ਹੱਤਿਆ ਹੋ ਗਈ, ਜਿਸ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ, ਜਿਸ ਵਿੱਚ ਪਾਰਦਰਸ਼ਤਾ ਦਾ ਵਾਅਦਾ ਵੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕਥਿਤ ਤੌਰ ਉੱਤੇ ਇਸ ਪਰਿਵਾਰ ਦੀ ਗਲਤ ਪਛਾਣ ਕੀਤੀ ਅਤੇ ਫਿਰ ਪਰਿਵਾਰ ਦੇ ਵਾਹਨ ਉੱਤੇ ਗੋਲੀਬਾਰੀ ਕਰ ਦਿੱਤੀ। ਪਰਿਵਾਰ ਪਾਕਿਸਤਾਨੀ ਮੂਲ ਦਾ ਹੈ ਪਰ ਹੁਣ ਆਸਟ੍ਰੇਲੀਆ ਦਾ ਨਾਗਰਿਕ ਹੈ। ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਨੈਗੇਟਿਵ ਗੇਅਰਿੰਗ ਅਤੇ ਕੈਪੀਟਲ ਗੇਨ ਟੈਕਸ ਵਿੱਚ ਤਬਦੀਲੀਆਂ ਦੇ ਐਲਾਨ ਉੱਤੇ ਵਪਾਰਕ ਸਮੂਹਾਂ ਨੇ ਚੇਤਾਵਨੀ ਦਿੱਤੀ ਹੈ। ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਜਲਦਬਾਜ਼ੀ ਕੀਤੀ ਜਾ ਰਹੀ ਹੈ ਅਤੇ ਇਹ ਨਿਵੇਸ਼ ਨੂੰ ਨਿਰਾਸ਼ ਕਰਨਗੇ, ਜਿਸ ਤੋਂ ਬਾਅਦ ਇਹਨਾਂ ਟੈਕਸ ਤਬਦੀਲੀਆਂ ਬਾਰੇ ਸੈਨੇਟ ਦੀ ਜਾਂਚ ਦੀ ਸੁਣਵਾਈ ਕੀਤੀ ਜਾਵੇਗੀ। ਲਿਬਰਲ ਸੈਨੇਟਰ ਜੈਸਿਕਾ ਕੋਲਿੰਸ ਦਾ ਕਹਿਣਾ ਹੈ ਕਿ ਛੋਟੇ ਕਾਰੋਬਾਰੀਆਂ ਨੇ ਸੁਧਾਰਾਂ ਬਾਰੇ ਗੰਭੀਰ ਚੇਤਾਵਨੀਆਂ ਸਾਂਝੀਆਂ ਕੀਤੀਆਂ ਹਨ, ਹਾਲਾਂਕਿ ਸਰਕਾਰ ਇਹਨਾਂ ਤਬਦੀਲੀਆਂ ਨੂੰ ਘਰ ਖਰੀਦਣ ਦੇ ਇੱਛੁਕ ਨੌਜਵਾਨਾਂ ਲਈ ਬਿਹਤਰ ਦੱਸ ਰਹੀ ਹੈ। ਉੱਥੇ ਹੀ ਇੰਟਰਜਨਰੇਸ਼ਨਲ ਹਾਊਸਿੰਗ ਇਨਇਕੁਆਲਿਟੀ ਭਾਵ ਪੀੜ੍ਹੀ ਦਰ ਪੀੜ੍ਹੀ ਰਿਹਾਇਸ਼ ਅਸਮਾਨਤਾ ਉੱਤੇ ਸੈਨੇਟ ਦੀ ਚੋਣ ਕਮੇਟੀ ਨੇ ਸੁਣਾਇਆ ਹੈ ਕਿ ਬਹੁਤ ਸਾਰੇ ਆਸਟ੍ਰੇਲੀਅਨ ਲੋਕ ਕਦੇ ਵੀ ਜਾਇਦਾਦ ਦੇ ਮਾਲਕ ਨਹੀਂ ਬਣ ਪਾਣਗੇ, ਜਿਸ ਵਿੱਚ ਕਿਹਾ ਗਿਆ ਹੈ ਕਿ ਅਸਮਾਨਤਾ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਲਈ ਇੱਕ ਹਕੀਕਤ ਹੈ ਜੋ ਆਪਣੇ ਜੀਵਨ ਕਾਲ ਵਿੱਚ ਆਪਣਾ ਘਰ ਖਰੀਦਣ ਦੀ ਸਥਿਤੀ ਵਿੱਚ ਕਦੇ ਵੀ ਨਹੀਂ ਆ ਪਾਣਗੇ। ਉਧਰ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲੀਨ ਹੈਨਸਨ ਨੂੰ ਆਸਟ੍ਰੇਲੀਆ ਦੀ ਪ੍ਰਧਾਨ ਮੰਤਰੀ ਅਹੁਦੇ ਦੀ ਪਸੰਦੀਦਾ ਉਮੀਦਵਾਰ

ਐਲਾਨ ਕੀਤਾ ਗਿਆ। ਇੱਕ ਨਵੇਂ ਪੋਲ ਵਿੱਚ ਪਹਿਲੀ ਵਾਰ ਐਂਥਨੀ ਅਲਬਨੀਜ਼ੀ ਨੂੰ ਹੈਂਸਨ ਨੇ ਪਛਾੜ ਦਿੱਤਾ। ਰਿਜ਼ੋਲਵ ਪੋਲੀਟੀਕਲ ਮੋਨੀਟਰੀ ਪੋਲ ਨੇ ਲਗਭਗ 2000 ਵੋਟਰਾਂ ਦਾ ਸਰਵੇਖਣ ਕੀਤਾ, ਜਿਸ ਵਿੱਚ ਸੈਨੇਟਰ ਹੈਂਸਨ ਨੂੰ ਆਪਣੀ ਪਸੰਦ ਦਾ ਨੇਤਾ ਚੁਣਿਆ, ਜਦਕਿ 29% ਨੇ ਮੌਜੂਦਾ ਪ੍ਰਧਾਨ ਮੰਤਰੀ ਨੂੰ ਚੁਣਿਆ ਅਤੇ 16% ਨੇ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੂੰ ਚੁਣਿਆ। ਉੱਥੇ ਫਰਾਂਸ ਵਿੱਚ ਗਰੁੱਪ 7 ਆਗੂਆਂ ਦੀ ਸਿਖਰ ਮੀਟਿੰਗ ਦੇ ਵਿਰੋਧ ਵਿੱਚ ਜਨੇਵਾ ਵਿੱਚ ਲਗਭਗ 50,000 ਪ੍ਰਦਰਸ਼ਨਕਾਰੀ ਇਕੱਠੇ ਹੋਏ, ਜਦੋਂ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਸਵਿਸ ਸ਼ਹਿਰ ਵਿੱਚ ਪੁਲਿਸ ਅਧਿਕਾਰੀਆਂ ਅਤੇ ਅਮਰੀਕਾ ਦੀ ਇਮਾਰਤ ਉੱਤੇ ਹਮਲਾ ਕਰਕੇ ਭੰਨ ਤੋੜ ਕੀਤੀ, ਜਦਕਿ ਜ਼ਿਆਦਾਤਰ ਨੇ ਮਨੁੱਖੀ ਕਾਰਨਾਂ ਉੱਤੇ ਵਿਚਾਰ ਨਾ ਕਰਨ ਵਾਲੇ ਦੇਸ਼ਾਂ ਵਿੱਚ ਦੌਲਤ ਅਤੇ ਸ਼ਕਤੀ ਦੇ ਕੇਂਦਰੀਕਰਨ ਦੇ ਵਿਰੋਧੀ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ। ਹੁਣ ਗੱਲ ਭਾਰਤ ਦੀ, ਜਿੱਥੇ ਮੌਨਸੂਨ ਦਾ ਸੀਜ਼ਨ 1 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ, ਪਰ ਪਿਛਲੇ ਸਾਲ 25 ਅਗਸਤ ਨੂੰ ਰਾਵੀ ਦਰਿਆ ਨੇੜੇ ਇੱਕ ਪੁਲ ਹੜ੍ਹਾਂ ਕਾਰਨ ਭੰਨਿਆ ਗਿਆ ਸੀ, ਪਰ ਹਜੇ ਤੱਕ ਉਸ ਨੂੰ ਮੁੜ ਸੁਰਜੀਤ ਨਹੀਂ ਕੀਤਾ ਗਿਆ। ਇਸ ਨੂੰ ਲੈ ਕੇ ਜਿੱਥੇ ਸਿਆਸਤ ਭਖ ਰਹੀ ਹੈ, ਉੱਥੇ ਦਰਿਆ ਕੰਢੇ ਰਹਿ ਰਹੇ ਲੋਕ ਹੜ੍ਹ ਦੇ ਸੰਭਾਵਿਤ ਖਤਰੇ ਨਾਲ ਜੂਝ ਰਹੇ ਨੇ। ਲੋਕਾਂ ਅੰਦਰ ਰੋਸ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਜਾਨ ਮਾਲ ਦੀ ਰੱਖਿਆ ਲਈ ਉਨ੍ਹਾਂ ਮੁਤਾਬਕ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖ਼ਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼, ਦੁਨੀਆਂ ਅਤੇ ਭਾਈਚਾਰੇ ਨਾਲ ਜੁੜੀਆਂ ਖ਼ਬਰਾਂ ਲਈ ਸੁਣਦੇ ਰਹੋ SBS ਪੰਜਾਬੀ।

0: दोस्तों ऑस्ट्रेलिया विच वस रहे पंजाबी भाईचारे दे लोकां लई एक वड्डी खबर ऑस्ट्रेलियन टैक्स सिस्टम विच आई तब्दीली भी है, जिन्हां कारण प्रॉपर्टी माहर सलाह दे रहे ने कि 2027 तों पहला अपनी इन्वेस्टमेंट प्रॉपर्टी नूं वेच देना लोकां दे लई ज़्यादा लाहेमंद हो सकता। पर यह किन्नी क गल सही है, आओ जानते हैं सिडनी तो साडे सहयोगी MP सिंह तों।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
2: ਘਰਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਵੱਧਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਫੈਡਰਲ ਸਰਕਾਰ ਨੇ ਟੈਕਸ ਪ੍ਰਣਾਲੀ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਪ੍ਰਸਤਾਵ ਰੱਖਿਆ ਹੈ। ਇਹਨਾਂ ਵਿੱਚ ਕੈਪੀਟਲ ਗੇਨਸ ਟੈਕਸ CGT ਅਤੇ ਨੈਗੇਟਿਵ ਗੀਅਰਿੰਗ ਨਾਲ ਸੰਬੰਧਿਤ ਸੁਧਾਰ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਚਲੋ ਇਸ ਬਾਰੇ ਵਿਸਥਾਰ ਨਾਲ ਗੱਲਬਾਤ ਕਰਦੇ ਹਾਂ। ਇਹਨਾਂ ਤਬਦੀਲੀਆਂ ਨੇ ਨਿਵੇਸ਼ਕਾਂ, ਘਰ ਖਰੀਦਣ ਦੀ ਇੱਛਾ ਰੱਖਣ ਵਾਲਿਆਂ ਅਤੇ ਵਿੱਤੀ ਮਾਹਰਾਂ ਵਿਚਾਲੇ ਇੱਕ ਮਹੱਤਵਪੂਰਨ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਨਿਵੇਸ਼ ਸੰਪਤੀ ਨੂੰ 2027 ਤੋਂ ਪਹਿਲਾਂ ਵੇਚ ਦੇਣਾ ਚਾਹੀਦਾ ਹੈ ਜਾਂ ਲੰਬੇ ਸਮੇਂ ਤੱਕ ਆਪਣੇ ਕੋਲ ਰੱਖਣਾ ਬਿਹਤਰ ਰਹੇਗਾ। CGT ਵਿੱਚ ਕੀ ਬਦਲਣ ਜਾ ਰਿਹਾ, ਇਹ ਵਿਚਾਰ ਕਰਨਾ ਵੀ ਬਹੁਤ ਜ਼ਰੂਰੀ ਹੈ। ਮੌਜੂਦਾ ਪ੍ਰਣਾਲੀ ਤਹਿਤ ਜੇ ਕੋਈ ਨਿਵੇਸ਼ ਸੰਪਤੀ ਜਾਂ ਹੋਰ ਸੰਪਤੀ 12 ਮਹੀਨਿਆਂ ਤੋਂ ਵੱਧ ਸਮੇਂ ਲਈ ਰੱਖਣ ਤੋਂ ਬਾਅਦ ਵੇਚੀ ਜਾਂਦੀ ਹੈ ਤਾਂ ਕੈਪੀਟਲ ਗੇਨਸ ਉੱਤੇ 50% ਛੂਟ ਮਿਲਦੀ ਹੈ। ਸਰਕਾਰ ਇਸ ਪ੍ਰਣਾਲੀ ਨੂੰ ਬਦਲ ਕੇ ਮਹਿੰਗਾਈ ਆਧਾਰਿਤ ਇੰਡੀਕੇਸ਼ਨ ਲਾਗੂ ਕਰਨ ਦਾ ਪ੍ਰਸਤਾਵ ਰੱਖ ਰਹੀ ਹੈ। ਇਸ ਦੇ ਨਾਲ ਕੁਝ ਹਾਲਾਤਾਂ ਵਿੱਚ ਘੱਟੋ ਘੱਟ 30% CGT ਦਰ ਵੀ ਲਾਗੂ ਹੋ ਸਕਦੀ ਹੈ। ਇਹ ਬਦਲਾਅ 2027 ਤੋਂ ਲਾਗੂ ਹੋਣ ਦੀ ਯੋਜਨਾ ਹੈ। ਸਰਕਾਰ ਦਾ ਤਰਕ ਹੈ ਕਿ ਮੌਜੂਦਾ ਪ੍ਰਣਾਲੀ ਅਜਿਹੇ ਲੋਕਾਂ ਨੂੰ ਵੱਧ ਫਾਇਦਾ ਦਿੰਦੀ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਵੱਡੀ ਸੰਪਤੀ ਅਤੇ ਨਿਵੇਸ਼ ਹੈਗੇ ਹੈ। ਨਵੇਂ ਨਿਯਮਾਂ ਨਾਲ ਟੈਕਸ ਪ੍ਰਣਾਲੀ ਹੋਰ ਨਿਰਪੱਖ ਬਣੇਗੀ ਅਤੇ ਘਰ ਖਰੀਦਣ ਵਾਲਿਆਂ ਲਈ ਵੱਧ ਮੌਕੇ ਮਿਲਣਗੇ। ਹੁਣ ਸਮਝਦੇ ਹਾਂ ਜੀ ਕਿ ਨੈਗੇਟਿਵ ਗੇਅਰਿੰਗ ਕਿਉਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਰਕਾਰ ਨੇ ਇਹ ਵੀ ਪ੍ਰਸਤਾਵ ਕੀਤਾ ਹੈ ਕਿ ਰਿਹਾਇਸ਼ੀ ਜਾਇਦਾਦਾਂ ਲਈ ਨੈਗੇਟਿਵ ਗੇਅਰਿੰਗ ਦੀ ਸਹੂਲਤ ਭਵਿੱਖ ਵਿੱਚ ਸਿਰਫ ਨਵੇਂ ਘਰਾਂ ਤੱਕ ਹੀ ਸੀਮਿਤ ਕੀਤੀ ਜਾਵੇ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਨਵੇਂ ਘਰਾਂ ਦੇ ਨਿਰਮਾਣ ਨੂੰ ਉਤਸ਼ਾਹ ਮਿਲੇਗਾ ਅਤੇ ਸਪਲਾਈ ਵਧੇਗੀ। ਹਾਊਸਿੰਗ ਮਾਹਰਾਂ ਦਾ ਇੱਕ ਵਰਗ ਮੰਨਦਾ ਹੈ ਕਿ ਮੌਜੂਦਾ ਟੈਕਸ ਰਿਆਇਤਾਂ ਨਿਵੇਸ਼ਕਾਂ ਨੂੰ ਮੌਜੂਦਾ ਘਰਾਂ ਦੀ ਖਰੀਦ ਵੱਲ ਉਤਸ਼ਾਹਿਤ ਕਰ ਰਹੀਆਂ ਨੇ, ਜਿਸ ਨਾਲ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੁਕਾਬਲਾ ਵਧਿਆ ਹੈ। ਦੂਜੇ ਪਾਸੇ ਜਾਇਦਾਦ ਉਦਯੋਗ ਨਾਲ ਜੁੜੇ ਕਈ ਗਰੁੱਪਾਂ ਦਾ ਕਹਿਣਾ ਹੈ ਕਿ ਹਾਊਸਿੰਗ ਸੰਕਟ ਦਾ ਮੁੱਖ ਕਾਰਨ ਟੈਕਸ ਨਹੀਂ ਸਗੋਂ ਘਰਾਂ ਦੀ ਘਾਟ ਹੈ। ਉਹਨਾਂ ਅਨੁਸਾਰ ਸਪਲਾਈ ਵਧਾਏ ਬਿਨਾਂ ਕੀਤੇ ਗਏ ਟੈਕਸ ਬਦਲਾ ਉਮੀਦ ਅਨੁਸਾਰ ਨਤੀਜੇ ਨਹੀਂ ਦੇ ਸਕਦੇ। ਚਲੋ ਹੁਣ ਦੇਖਦੇ ਹਾਂ ਕਿ ਨਿਵੇਸ਼ਕ ਇਨਵੈਸਟਰ ਕੀ ਸੋਚਦੇ ਇਸ ਬਾਰੇ ਵਿੱਚ। ਬਹੁਤ ਸਾਰੇ ਨਿਵੇਸ਼ਕ ਹੁਣ ਤੱਕ ਇਹ ਹਿਸਾਬ ਲਗਾ ਰਹੇ ਹਨ ਕਿ ਕੀ 2027 ਤੋਂ ਪਹਿਲਾਂ ਆਪਣੀ ਨਿਵੇਸ਼ ਸੰਪਤੀ ਵੇਚ ਕੇ ਮੌਜੂਦਾ CGT ਛੂਟ ਲੈਣ ਦਾ ਲਾਭ ਲੈਣਾ ਚਾਹੀਦਾ ਹੈ। ਜੇਕਰ ਨਵੇਂ ਨਿਯਮ ਲਾਗੂ ਹੋ ਜਾਂਦੇ ਹਨ ਤਾਂ ਭਵਿੱਖ ਵਿੱਚ ਸੰਪਤੀ ਵੇਚਣ ਉੱਤੇ ਵਧੇਰੇ ਟੈਕਸ ਦੇਣਾ ਪੈ ਸਕਦਾ ਹੈ। ਹਾਲਾਂਕਿ ਵਿੱਤੀ ਸਲਾਹਕਾਰ ਚੇਤਾਵਨੀ ਦਿੰਦੇ ਹਨ ਕਿ ਕੇਵਲ ਟੈਕਸ ਦੇ ਆਧਾਰ ਉੱਤੇ ਸੰਪਤੀ ਵੇਚਣ ਦਾ ਫੈਸਲਾ ਕਰਨਾ ਸਹੀ ਨਹੀਂ ਹੋਵੇਗਾ। ਜਾਇਦਾਦ ਦੀ ਲੰਬੇ ਸਮੇਂ ਦੀ ਕੀਮਤ, ਕਿਰਾਏ ਤੋਂ ਆਮਦਨ, ਵਿਆਜ ਦਰਾਂ ਅਤੇ ਵਿਅਕਤੀਗਤ ਵਿੱਤੀ ਹਾਲਾਤਾਂ ਨੂੰ ਵੀ ਧਿਆਨ ਵਿੱਚ ਰੱਖਣਾ ਲਾਜ਼ਮੀ ਹੋਵੇਗਾ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਵਾਸਤੇ ਕੀ ਮਤਲਬ ਹੋ ਸਕਦਾ ਇਸ ਸਾਰੇ ਦਾ? ਸਰਕਾਰ ਦਾ ਅੰਦਾਜ਼ਾ ਹੈ ਕਿ ਟੈਕਸ ਸੁਧਾਰਾਂ ਨਾਲ ਹਜ਼ਾਰਾਂ ਵਾਧੂ ਆਸਟ੍ਰੇਲੀਅਨਸ ਨੂੰ ਘਰ ਖਰੀਦਣ ਦਾ ਮੌਕਾ ਮਿਲ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇ ਨਿਵੇਸ਼ਕਾਂ ਲਈ ਕੁਝ ਟੈਕਸ ਫਾਇਦੇ ਘਟਾਏ ਜਾਂਦੇ ਹਨ ਤਾਂ ਘਰਾਂ ਦੀ ਮੰਗ ਵਿੱਚ ਸੰਤੁਲਨ ਆ ਸਕਦਾ ਹੈ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਫਿਰ ਵੀ ਮਾਹਰਾਂ ਵਿੱਚ ਇਸ ਗੱਲ ਉੱਤੇ ਪੂਰੀ ਸਹਿਮਤੀ ਨਹੀਂ ਹੈ ਕਿ ਇਸ ਨਾਲ ਘਰਾਂ ਦੀਆਂ ਕੀਮਤਾਂ ਵਿੱਚ ਵੱਡੀ ਕਮੀ ਆਵੇਗੀ। ਕਈ ਅਰਥ ਸ਼ਾਸਤਰੀ ਮੰਨਦੇ ਹਨ ਕਿ ਹਾਊਸਿੰਗ ਮਾਰਕੀਟ ਦੀ ਸਭ ਤੋਂ ਵੱਡੀ ਸਮੱਸਿਆ ਅਜੇ ਵੀ ਘੱਟ ਸਪਲਾਈ ਹੀ ਹੈ ਅਤੇ ਹੁਣ ਇਹ ਸਾਰੇ ਨੇ ਨੌਜਵਾਨ ਅਤੇ ਪੁਰਾਣੀਆਂ ਪੀੜ੍ਹੀਆਂ ਵਿਚਾਲੇ ਇੱਕ ਬਹਿਸ ਛੇੜ ਦਿੱਤੀ ਹੋਈ ਹੈ। ਇਹ ਟੈਕਸ ਬਹਿਸ ਹੁਣ ਪੀੜ੍ਹੀਆਂ ਦਰਮਿਆਨ ਆਰਥਿਕ ਨਿਆਂ ਦੇ ਮੁੱਦੇ ਨਾਲ ਵੀ ਜੁੜ ਗਈ ਹੈ। ਕੁਝ ਖੋਜਾਂ ਮੁਤਾਬਕ ਪਿਛਲੇ ਕਈ ਦਹਾਕਿਆਂ ਦੌਰਾਨ ਨੈਗੇਟਿਵ ਗੇਅਰਿੰਗ, CGT ਛੋਟ ਅਤੇ ਸੁਪਰ ਐਨੂਏਸ਼ਨ ਰਿਆਇਤਾਂ ਨੇ ਵੱਡੀ ਉਮਰ ਦੇ ਅਤੇ ਵੱਧ ਸੰਪਤੀ ਵਾਲੇ ਆਸਟ੍ਰੇਲੀਅਨਸ ਨੂੰ ਵੱਡਾ ਲਾਭ ਦਿੱਤਾ ਹੈ। ਦੂਜੇ ਪਾਸੇ ਅੱਜ ਦੇ ਨੌਜਵਾਨਾਂ ਲਈ ਘਰ ਖਰੀਦਣਾ ਪਹਿਲਾਂ ਨਾਲੋਂ ਕਾਫ਼ੀ ਔਖਾ ਹੋ ਗਿਆ ਹੈ। ਇਸੇ ਕਾਰਨ ਕਈ ਅਰਥ ਸ਼ਾਸਤਰੀ ਟੈਕਸ ਪ੍ਰਣਾਲੀ ਵਿੱਚ ਸੰਤੁਲਨ ਲਿਆਉਣ ਦੀ ਵਕਾਲਤ ਕਰ ਰਹੇ ਹਨ। ਹੁਣ ਜਦਕਿ ਅਸੀਂ ਬਾਕੀ ਸਾਰਿਆਂ ਤੋਂ ਵਿਚਾਰ ਕਰ ਲਿਆ ਹੈ ਤਾਂ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਕੀ ਆਮ ਆਸਟ੍ਰੇਲੀਅਨ ਵੀ ਇਸ ਸਾਰੇ ਤੋਂ ਪ੍ਰਭਾਵਿਤ ਹੋਣਗੇ ਜਾਂ ਨਹੀਂ। ਸਰਕਾਰੀ ਅਤੇ ਸੁਤੰਤਰ ਮਾਡਲਿੰਗ ਬਾਰੇ ਚੱਲ ਰਹੀ ਚਰਚਾ ਤੋਂ ਤਾਂ ਇਹ ਸੰਕੇਤ ਮਿਲਦੇ ਹਨ ਕਿ ਜ਼ਿਆਦਾਤਰ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਨੌਜਵਾਨ ਲੰਬੇ ਸਮੇਂ ਵਿੱਚ ਇਹਨਾਂ ਸੁਧਾਰਾਂ ਨਾਲ ਬਿਹਤਰ ਸਥਿਤੀ ਵਿੱਚ ਹੋ ਸਕਦੇ ਹਨ, ਜਦਕਿ ਵੱਡੇ ਨਿਵੇਸ਼ ਪੋਰਟਫੋਲੀਓ ਰੱਖਣ ਵਾਲੇ ਲੋਕਾਂ ਨੂੰ ਵਧੇਰੇ ਪ੍ਰਭਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਤੇ ਹੁਣ ਭਵਿੱਖ ਵੱਲ ਝਾਤੀ ਮਾਰਨੀ ਵੀ ਜ਼ਰੂਰੀ ਹੈ। ਜੁਲਾਈ 2027 ਬੇਸ਼ੱਕ ਅਜੇ ਦੂਰ ਹੈ, ਪਰ ਟੈਕਸ ਸੁਧਾਰਾਂ ਨੇ ਪਹਿਲਾਂ ਹੀ ਹਾਊਸਿੰਗ ਮਾਰਕੀਟ ਵਿੱਚ ਚਰਚਾ ਨੂੰ ਤੇਜ਼ ਕਰ ਦਿੱਤਾ ਹੋਇਆ ਹੈ। ਕਈ ਨਿਵੇਸ਼ਕ ਆਪਣੀਆਂ ਰਣਨੀਤੀਆਂ ਦੀ ਸਮੀਖਿਆ ਕਰ ਰਹੇ ਹਨ, ਜਦਕਿ ਪਹਿਲੀ ਵਾਰ ਘਰ ਖਰੀਦਣ ਵਾਲੇ ਇਹ ਉਮੀਦ ਕਰ ਰਹੇ ਹਨ ਕਿ ਇਹਨਾਂ ਬਦਲਾਵਾਂ ਨਾਲ ਉਹਨਾਂ ਲਈ ਮਾਰਕੀਟ ਵਿੱਚ ਦਾਖਲ ਹੋਣਾ ਆਸਾਨ ਹੋ ਜਾਵੇਗਾ। ਫਿਲਹਾਲ ਇੱਕ ਗੱਲ ਤਾਂ ਸਪਸ਼ਟ ਹੈ, CGT ਅਤੇ ਨੈਗੇਟਿਵ ਗੇਅਰਿੰਗ ਨਾਲ ਜੁੜੀਆਂ ਤਬਦੀਲੀਆਂ ਸਿਰਫ ਟੈਕਸ ਨੀਤੀਆਂ ਦਾ ਮਾਮਲਾ ਨਹੀਂ ਹਨ। ਇਹ ਇਸ ਗੱਲ ਨਾਲ ਵੀ ਜੁੜੀਆਂ ਹੋਈਆਂ ਨੇ ਕਿ ਆਸਟ੍ਰੇਲੀਆ ਵਿੱਚ ਭਵਿੱਖ ਦੀਆਂ ਪੀੜ੍ਹੀਆਂ ਲਈ ਘਰ ਦੀ ਮਲਕੀਅਤ ਕਿੰਨੀ ਪਹੁੰਚਯੋਗ ਬਣ ਸਕੇਗੀ। ਦੋਸਤੋ, ਇਸ ਸਾਰੀ ਜਾਣਕਾਰੀ ਬਾਰੇ ਤੁਹਾਡੇ ਕੀ ਵਿਚਾਰ ਹਨ ਜ਼ਰੂਰ ਸਾਨੂੰ ਦੱਸਿਓ। ਈਮੇਲ ਕਰ ਸਕਦੇ ਹੋ punjabi.program@sbs.com.au। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਜੁੜੇ ਰਹੋ SBS ਪੰਜਾਬੀ ਦੇ ਨਾਲ।
0: ਜੀ ਹਾਂ ਦੋਸਤੋ, ਖਬਰਾਂ ਤਾਂ ਬਹੁਤ ਹੋ ਗਈਆਂ, ਲੇਕਿਨ ਬ੍ਰੇਕ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਕੁਝ ਚੱਕਵੇਂ ਜਿਹੇ ਪੰਜਾਬੀ ਗਾਣੇ ਅਤੇ ਜਾਰੀ ਰੱਖਾਂਗੇ ਜੀ ਗੱਲਾਂ ਬਾਤਾਂ ਦਾ ਇਹ ਸਫ਼ਰ। ਮਿਲਦੇ ਹਾਂ ਜੀ ਇਸ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ।
3: One second, you're enjoying your first day off in forever. Then, mid-lunch, your phone buzzes. A window's been broken at home, and you're miles away. In one second, everything can change. That's why ADT offers security systems with 24/7 monitoring, with tech that helps first responders prioritize your emergency. And with the ADT Plus app, you can stay informed and in control of your home from virtually wherever you are. When every second counts, count on ADT. Visit ADT.com to learn more.
4: Want instant MVP status? Join the new Dick Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
5: SBS Audio.
6: Apni wavelength naal mail khandiyan taranga sunan layi play button dabo.
7: SBS Chill.
8: SBS Pop Asia. Non-stop Asian pop.
9: Can you describe that feeling for people who haven't experienced it?
10: SBS Hindi uplabdh karwata hai.
11: Far from the partisan politics.
12: Naal hi sat to vadh bhashawan vich khabran vi. ਤੁਹਾਡੇ ਮੂਡ ਨਾਲ ਮੇਲ ਖਾਂਦਾ ਸੰਗੀਤ ਅਤੇ ਮਨਮੋਹਕ ਪੋਡਕਾਸਟ ਵੀ ਜੋ ਤੁਹਾਡੀ ਉਡੀਕ ਕਰ ਰਹੇ ਨੇ। SBS ਆਡੀਓ ਐਪ ਡਾਊਨਲੋਡ ਕਰੋ ਜਾਂ
13: sbs.com.au/audio।
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਅਤੇ ਦੋਸਤੋ, ਹੁਣ ਵੇਲਾ ਹੋ ਗਿਆ ਹੈ ਪੰਜਾਬ ਵੱਲ ਰੁੱਖ ਕਰਨ ਦਾ ਅਤੇ ਜਾਣਨ ਦਾ ਪੰਜਾਬ ਦੇ ਹਾਲ ਸਾਡੇ ਸਾਥੀ ਪਰਮਜੀਤ ਸੋਨਾ ਤੋਂ।
14: ਪੰਜਾਬੀ ਡਾਇਰੀ ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਅੱਜ ਤੋਂ। 2003 ਦੀਆਂ ਵੋਟਰ ਸੂਚੀਆਂ ਨੂੰ ਬਣਾਇਆ ਗਿਆ ਆਧਾਰ। ਪੰਜਾਬ ਵਿੱਚ ਇਕੱਲਿਆਂ ਚੋਣਾਂ ਲੜੇਗੀ ਭਾਰਤੀ ਜਨਤਾ ਪਾਰਟੀ। ਪੰਜਾਬ ਵਾਸੀ ਡਬਲ ਇੰਜਣ ਸਰਕਾਰ ਚਾਹੁੰਦੇ ਹਨ, ਹਰਦੀਪ ਸਿੰਘ ਪੁਰੀ ਦਾ ਦਾਅਵਾ। ਪੰਜਾਬ ਵਿੱਚ 70% ਨਸ਼ਾ ਗੁਜਰਾਤ ਜ਼ਰੀਏ ਆਉਂਦਾ ਹੈ, ਅਰਵਿੰਦ ਕੇਜਰੀਵਾਲ ਦਾ ਦੋਸ਼। ਮਾਲਵਾਹਕ ਬੇੜਿਆਂ ਉੱਪਰ ਘਾਤਕ ਹਮਲੇ ਜਾਇਜ਼ ਨਹੀਂ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ। ਤੇ ਹਰਮੂਜ਼ ਅਤੇ ਤੇਲ ਛੋਟਾਂ ਬਾਰੇ ਅਮਰੀਕਾ ਅਤੇ ਇਰਾਨ ਵਿਚਾਲੇ ਸਹਿਮਤੀ ਬਣੀ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਯਾਨੀ SIR ਦਾ ਅਮਲ ਅੱਜ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ਵਿੱਚ ਸਿਆਸੀ ਤੌਖਲਿਆਂ ਦਰਮਿਆਨ ਵਿਸ਼ੇਸ਼ ਸੁਧਾਈ ਦੀ ਮਸ਼ਕ 1 ਅਕਤੂਬਰ ਤੱਕ ਚੱਲੇਗੀ। ਪੰਜਾਬ ਦੀਆਂ ਸਿਆਸੀ ਧਿਰਾਂ ਨੇ ਇਸ ਵਿਸ਼ੇਸ਼ ਸੁਧਾਈ ਬਾਰੇ ਸ਼ੰਕੇ ਤਖੜੇ ਕੀਤੇ ਹਨ, ਪਰ ਪੱਛਮੀ ਬੰਗਾਲ ਵਾਂਗ ਕਿਧਰੇ ਕੋਈ ਵੱਡਾ ਰਾਜਸੀ ਹੰਗਾਮਾ ਪੰਜਾਬ ਵਿੱਚ ਨਹੀਂ ਹੈ। ਵੋਟਰ ਸੂਚੀਆਂ ਦੀ ਮੈਪਿੰਗ ਦਾ ਕੰਮ 86% ਮੁਕੰਮਲ ਹੋ ਚੁੱਕਾ ਹੈ। ਚੋਣ ਕਮਿਸ਼ਨ ਵੱਲੋਂ ਤੀਜੇ ਪੜਾਅ ਤਹਿਤ ਜਾਰੀ ਪ੍ਰੋਗਰਾਮ ਅਨੁਸਾਰ ਅੱਜ 15 ਜੂਨ ਤੋਂ 24 ਜੂਨ ਤੱਕ ਪੰਜਾਬ ਭਰ ਵਿੱਚ ਟ੍ਰੇਨਿੰਗ ਤਿਆਰੀ ਅਤੇ ਸੁਧਾਈ ਤੋਂ ਪਹਿਲਾਂ ਵਾਲੇ ਰਸਮੀ ਕੰਮਕਾਰ ਚੱਲਣਗੇ ਅਤੇ 25 ਜੂਨ ਤੋਂ ਬੂਥ ਲੈਵਲ ਅਫਸਰ ਘਰੋ ਘਰੀ ਜਾ ਕੇ ਵੋਟਰਾਂ ਦੀ ਤਸਦੀਕ ਕਰਨਗੇ। ਜਾਂਚ ਦਾ ਕੰਮ 24 ਜੁਲਾਈ ਨੂੰ ਸਮਾਪਤ ਹੋਏਗਾ। 31 ਜੁਲਾਈ ਨੂੰ ਡਰਾਫਟ ਵੋਟਰ ਸੂਚੀ ਜਾਰੀ ਹੋਏਗੀ ਅਤੇ 28 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਸੁਣ ਕੇ ਨਿਬੇੜਾ ਕੀਤਾ ਜਾਏਗਾ ਅਤੇ 1 ਅਕਤੂਬਰ ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਏਗੀ। ਦੱਸਣਯੋਗ ਹੈ ਕਿ ਤਕਰੀਬਨ 22 ਸਾਲ ਮਗਰੋਂ ਪੰਜਾਬ ਅੰਦਰ ਇਹ ਵਿਸ਼ੇਸ਼ ਸੁਧਾਈ ਹੋ ਰਹੀ ਹੈ। ਜਿਨ੍ਹਾਂ ਅਸੈਂਬਲੀ ਹਲਕਿਆਂ ਵਿੱਚ ਦੂਸਰੇ ਸੂਬਿਆਂ ਦੇ ਜ਼ਿਆਦਾਤਰ ਬਸ਼ਿੰਦੇ ਰਹਿੰਦੇ ਹਨ, ਉਹਨਾਂ ਹਲਕਿਆਂ ਵਿੱਚ ਵੱਡੀ ਪੱਧਰ 'ਤੇ ਵੋਟ ਕੱਟੇ ਜਾਣ ਦਾ ਖਦਸ਼ਾ ਹੈ। ਵਿਦੇਸ਼ ਪੜ੍ਹਨ ਗਏ ਪੰਜਾਬੀ ਵਿਦਿਆਰਥੀ ਵੀ ਇਸ ਸੁਧਾਈ ਪ੍ਰੋਗਰਾਮ ਦੌਰਾਨ ਵੋਟਰ ਸੂਚੀਆਂ ਵਿੱਚੋਂ ਆਊਟ ਹੋ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਕਿਹਾ ਸੀ ਕਿ ਪੰਜਾਬ ਵਿੱਚ ਸੁਧਾਈ ਪ੍ਰੋਗਰਾਮ ਜ਼ਰੀਏ ਯੋਗ ਵੋਟਰਾਂ ਨਾਲ ਕੋਈ ਜ਼ਿਆਦਤੀ ਕਰਨੀ ਸੌਖੀ ਨਹੀਂ ਹੋਏਗੀ। ਆਮ ਆਦਮੀ ਪਾਰਟੀ ਸਮੁੱਚੇ ਅਮਲ 'ਤੇ ਨਜ਼ਰ ਰੱਖੇਗੀ।
5: ਹੋ ਰਹੀ ਹੈ 25 ਜੂਨ ਸੇ, ਲੇਕਿਨ ਯੇ ਮੰਗ ਰਹੇ ਹੈ ਜੀ ਆਪਕੇ ਪੜਦਾਦਾ ਕਾ ਐਡਰੈਸ ਕਹਾਂ ਥਾ ਥਾ, ਤੋ ਮੇਰੀ ਮੇਰੀ ਮਾਂ ਨੇ ਅਗਰ ਵੋਟ ਬਚਾਨੀ ਹੈ ਤੋ ਉਸਕੋ ਪਾਕਿਸਤਾਨ ਸਿਆਲਕੋਟ ਸੇ ਲੇਕੇ ਆਨਾ ਪੜੇਗਾ ਵੋ ਪੜਦਾਦਾ ਕਾ ਸਰਟੀਫਿਕੇਟ।
14: ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਸਾਰੀਆਂ 117 ਸੀਟਾਂ ਉੱਪਰ ਇਕੱਲਿਆਂ ਚੋਣ ਲੜਨ ਦੀ ਤਿਆਰੀ ਖਿੱਚ ਲਈ ਹੈ। ਇਹ ਫੈਸਲਾ ਸ਼ੁੱਕਰਵਾਰ ਰਾਤੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਨਿਤਿਨ ਨਵੀਨ ਨਾਲ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਦੌਰਾਨ ਲਿਆ ਗਿਆ। ਸ਼ਾਹ ਅਤੇ ਨਵੀਨ ਨੇ ਪੰਜਾਬ ਦੇ ਆਗੂਆਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਾਸਤੇ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਪਾਰਟੀ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਜ਼ਮੀਨੀ ਪੱਧਰ ਉੱਪਰ ਮਜ਼ਬੂਤ ਕਰਨ ਵਾਸਤੇ ਰਣਨੀਤੀ ਵੀ ਘੜੀ ਗਈ। ਇਹ ਮੀਟਿੰਗ ਤਕਰੀਬਨ 4 ਘੰਟੇ ਚੱਲੀ। ਭਾਜਪਾ ਆਗੂਆਂ ਵੱਲੋਂ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਸੂਬੇ ਦੇ ਵਿਕਾਸ ਕਾਰਜਾਂ, ਲੋਕ ਭਲਾਈ ਯੋਜਨਾਵਾਂ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਪਾਰਟੀ ਹਾਈਕਮਾਨ ਨੇ ਪੰਜਾਬ ਇਕਾਈ ਨੂੰ ਸੂਬੇ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਹਰ ਵਰਗ ਦੀ ਤਰੱਕੀ ਵਾਸਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਇੱਥੇ ਜ਼ਿਕਰਯੋਗ ਹੈ ਕਿ ਇਸ ਮੀਟਿੰਗ ਦੌਰਾਨ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਗੱਠਜੋੜ ਬਾਰੇ ਖਾਮੋਸ਼ੀ ਬਣੀ ਰਹੀ। ਸਮਝਿਆ ਜਾ ਰਿਹਾ ਹੈ ਕਿ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਚੋਣਾਂ ਜਿੱਤਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕੀਤੇ ਜਾਣ ਦਾ ਮਸ਼ਵਰਾ ਦਿੱਤੇ ਜਾਣ ਦੀ ਪੂਰੀ ਵਿਉਂਤ ਘੜੀ ਸੀ। 3-4 ਭਾਜਪਾ ਆਗੂ ਅਮਿਤ ਸ਼ਾਹ ਕੋਲ ਗੱਠਜੋੜ ਬਾਰੇ ਆਪਣੀ ਤਜਵੀਜ਼ ਰੱਖਣ ਵਾਸਤੇ ਕਾਹਲੇ ਸਨ। ਅਹਿਮ ਸੂਤਰਾਂ ਅਨੁਸਾਰ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਆਪਣਾ ਰੌਂ ਸਪਸ਼ਟ ਕੀਤਾ ਤਾਂ ਪੰਜਾਬ ਦੇ ਆਗੂਆਂ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਚੁੱਕੇ ਹਨ ਕਿ ਭਾਜਪਾ ਇਕੱਲੇ ਚੋਣਾਂ ਨਹੀਂ ਜਿੱਤ ਸਕੇਗੀ ਅਤੇ ਉਹ ਵੀ ਅਕਾਲੀ ਦਲ ਨਾਲ ਗੱਠਜੋੜ ਕਰਨ ਦੀ ਸਲਾਹ ਦੇ ਚੁੱਕੇ ਹਨ। ਪਰ ਹੁਣ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਰੌਂ ਤੋਂ ਜਾਪਦਾ ਹੈ ਕਿ ਭਾਜਪਾ ਆਪਣੇ ਬਲਬੂਤੇ ਪੰਜਾਬ ਵਿੱਚ ਸਿਆਸੀ ਤੌਰ 'ਤੇ ਖੜ੍ਹਾ ਹੋਣਾ ਚਾਹੁੰਦੀ ਹੈ। ਉੱਧਰ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਡਬਲ ਇੰਜਣ ਦੀ ਸਰਕਾਰ ਚਾਹੁੰਦੇ ਹਨ ਅਤੇ ਵਿਧਾਨ ਸਭਾ ਚੋਣਾਂ ਵੇਲੇ ਉਹ ਪੰਜਾਬ ਵਿੱਚ ਵੀ ਪੱਛਮੀ ਬੰਗਾਲ ਵਾਲਾ ਇਤਿਹਾਸ ਦੁਹਰਾਉਣਗੇ। ਹਰਦੀਪ ਸਿੰਘ ਪੁਰੀ ਲੁਧਿਆਣਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੇ 12 ਸਾਲ ਮੁਕੰਮਲ ਹੋਣ ਸੰਬੰਧੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਪੇਸ਼ ਕਰਨ ਵਾਸਤੇ ਪਹੁੰਚੇ ਸਨ। ਉਹਨਾਂ ਮੰਨਿਆ ਕਿ ਪੰਜਾਬ ਦੇ ਪਿੰਡਾਂ ਵਿੱਚ ਪਾਰਟੀ ਕੁਝ ਕਮਜ਼ੋਰ ਹੈ, ਜਦਕਿ ਸ਼ਹਿਰਾਂ ਵਿੱਚ ਭਾਜਪਾ ਮਜ਼ਬੂਤ ਹੈ ਅਤੇ ਲੋਕ ਇਸ ਨਾਲ ਲਗਾਤਾਰ ਜੁੜ ਰਹੇ ਹਨ ਕਿਉਂਕਿ ਉਹ ਪ੍ਰਧਾਨ ਮੰਤਰੀ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਕੰਮਾਂ ਬਾਰੇ ਜਾਣਦੇ ਹਨ।
11: ਬੀਜੇਪੀ ਲਾਰਜੈਸਟ ਪੋਲੀਟੀਕਲ ਪਾਰਟੀ ਇਨ ਇੰਡੀਆ, ਲਾਰਜੈਸਟ ਪੋਲੀਟੀਕਲ ਪਾਰਟੀ ਇਨ ਦਾ ਵਰਲਡ। ਅਗਰ ਕੋਈ ਸਮਝਦਾ ਕਿ ਤੁਸੀਂ ਗਠਬੰਧਨ ਕਰਕੇ ਤੁਸੀਂ ਸਾਨੂੰ ਛੋਟਾ ਭਰਾ ਬਣਾਉਣਾ ਚਾਹੁੰਦੇ ਹੋ, ਉਹ ਨਹੀਂ ਚੱਲੇਗਾ।
14: ਸ਼੍ਰੀ ਪੁਰੀ ਨੇ ਕਿਹਾ ਕਿ ਦੇਸ਼ ਵਿੱਚ ਹਾਲ ਦੀ ਕੜੀ ਪੈਟਰੋਲੀਅਮ, ਡੀਜ਼ਲ ਅਤੇ ਰਸੋਈ ਗੈਸ ਦਾ ਭਰਪੂਰ ਭੰਡਾਰ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ 70% ਨਸ਼ਾ ਗੁਜਰਾਤ ਤੋਂ ਆਉਂਦਾ ਹੈ ਅਤੇ ਗੁਜਰਾਤ ਨਸ਼ਿਆਂ ਦਾ ਗੇਟਵੇ ਬਣ ਗਿਆ ਹੈ। ਉਹਨਾਂ ਦਾਅਵਾ ਕੀਤਾ ਕਿ ਪਿਛਲੀਆਂ ਸਰਕਾਰਾਂ ਵੇਲੇ ਜਬਰੀ ਵਸੂਲੀ ਬਾਰੇ ਸੁਣਿਆ ਜਾਂਦਾ ਸੀ, ਪਰ ਪੰਜਾਬ ਦੀ ਆਪ ਸਰਕਾਰ ਇਮਾਨਦਾਰੀ ਨਾਲ ਕੰਮ ਕਰਦੀ ਹੈ। ਪਿਛਲੇ 5 ਸਾਲਾਂ 'ਚ ਪੰਜਾਬ 'ਚ ਇੱਕ ਵੀ ਗੈਂਗਸਟਰ ਨੇ ਸਿਰ ਨਹੀਂ ਚੁੱਕਿਆ। ਕੇਜਰੀਵਾਲ ਸਰਕਾਰ ਵਪਾਰ ਮਿਲਣੀ ਦੌਰਾਨ ਜਲੰਧਰ ਦੇ ਇੱਕ ਸਕੂਲ ਵਿੱਚ ਵਪਾਰੀਆਂ ਨੂੰ ਸੰਬੋਧਨ ਕਰ ਰਹੇ ਸਨ।
13: ਅਬ ਥੋੜੇ ਦਿਨ ਕੇ ਬਾਅਦ ਮੁਝੇ ਬਤਾਇਆ ਗਿਆ ਕਿ ਨਵੰਬਰ ਮੇ ਚੁਣਾਵ ਹੋਗੇ, ਫਰਵਰੀ ਮੇ ਨਹੀਂ ਹੋ ਰਹੇ, ਨਵੰਬਰ ਮੇ ਚੁਣਾਵ ਹੋ ਰਹੇ ਹੈ, ਬਸ 4 ਮਹੀਨੇ ਰਹਿ ਗਏ। ਅਬ ਆਪਣੇ ਕੋ ਸਬ ਕੋ ਏਕ ਹੀ ਕਾਮ ਕਰਨਾ ਹੈ, भगवंत मान को दोबारा सीएम बनाना है।
14: इस मौके ते मुख मंत्री भगवंत मान ने व्यापारियों नू पंजाब दे अर्थचारे दी रीढ़ दी हड्डी दस्या। उन्हां कहा कि पिछलियां सरकारां ने व्यापारियों दे फिकरां नू नज़रअंदाज कीता सी अते उन्हां नू सिर्फ मालिया अते सियासी फंडिंग दा स्रोत मन्या सी। हुण लोकां ने पंजाब दे शासन विच इतिहासिक तब्दीली देखी है जिथे चुने हुए नुमाइंदे सीधे लोकां नाल जुड़ रहे हन।
5: बड़ी मुश्किल नाल पंजाब ली ते चढ़िया यार। अज 90% घरां नू बिजली फ्री आ रही है। बिजली दीआं गल्लां पाकिस्तान तक होई जांदीआं आपणीआं। थर्मल प्लांट खरीद रही है गौरमेंट, कोले दीआं खानां चला लईआं, खेतां वास्ते दिने बिजली, नहरी पाणी जिहड़ा उह 80% वरतण लग गए सी। ਉਹ ਫਸਲਾਂ ਹੋਣਗੀਆਂ, ਲੋਕਾਂ ਕੋਲ ਪੈਸਾ ਆਊਗਾ, ਪੈਸਾ ਆਊਗਾ ਤਾਂ ਸਰਕੂਲੇਟ ਹੋਊਗਾ, ਬਾਜ਼ਾਰ 'ਚ ਆਊਗਾ, ਰੌਣਕਾਂ ਬਾਜ਼ਾਰ 'ਚ ਹੋਣਗੀਆਂ, ਤੁਹਾਡੀ ਕਾਮਯਾਬੀ ਹੋਊਗੀ।
14: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਤੋਂ ਮੁੱਖ ਮੰਤਰੀ ਬਣਾਉਣ ਦੇ ਐਲਾਨ ਉੱਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਆਪ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਹਾਈ ਦੇ ਅੰਕੜੇ ਨੂੰ ਵੀ ਨਹੀਂ ਛੂ ਸਕੇਗੀ। ਉਹਨਾਂ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸੁਪਨੇ ਵੇਖ ਰਹੇ ਹਨ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਮਾਲਵਾਹਕ ਬੇੜਿਆਂ ਉੱਪਰ ਘਾਤਕ ਹਮਲੇ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ। ਜੈਸ਼ੰਕਰ ਨੇ ਓਮਾਨ ਦੀ ਖਾੜੀ ਵਿੱਚ ਪਿਛਲੇ ਦਿਨੀਂ ਮਾਲਵਾਹਕ ਬੇੜਿਆਂ ਉੱਪਰ ਅਮਰੀਕੀ ਹਮਲੇ ਵਿੱਚ 3 ਭਾਰਤੀ ਮਲਾਹਾਂ ਦੀ ਮੌਤ ਦਾ ਮਾਮਲਾ ਆਪਣੇ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਕੋਲ ਚੁੱਕਣ ਮੌਕੇ ਇਹ ਟਿੱਪਣੀ ਕੀਤੀ। ਜੈਸ਼ੰਕਰ ਇਸ ਵੇਲੇ ਯੂਰਪ ਦੌਰੇ ਉੱਪਰ ਹਨ ਅਤੇ ਉਹਨਾਂ ਫੋਨ ਉੱਪਰ ਰੂਬੀਓ ਨਾਲ ਗੱਲਬਾਤ ਕੀਤੀ। ਵਿਦੇਸ਼ ਮੰਤਰੀ ਨੇ 3 ਭਾਰਤੀ ਮਲਾਹਾਂ ਦੀ ਮੌਤ ਨੂੰ ਦੁਖਦਾਈ ਅਤੇ ਟਾਲਣਯੋਗ ਦੱਸਿਆ ਸੀ। ਭਾਰਤ ਨੇ ਗੈਰ ਫੌਜੀ ਬੇੜਿਆਂ ਉੱਪਰ ਘਾਤਕ ਹਮਲਿਆਂ ਨੂੰ ਲੈ ਕੇ ਡੂੰਘੀ ਚਿੰਤਾ ਜਤਾਈ ਹੈ। ਮੰਤਰਾਲੇ ਨੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਕੌਮਾਂਤਰੀ ਸਮੁੰਦਰੀ ਵਪਾਰ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਕਮਜ਼ੋਰ ਕਰਦੀਆਂ ਹਨ। ਇਸ ਤੋਂ ਪਹਿਲਾਂ ਵੀ ਭਾਰਤ ਅਮਰੀਕੀ ਸਫੀਰ ਜੇਸਨ ਮੀਕਸ ਨੂੰ ਪਿਛਲੇ ਦਿਨੀਂ 2 ਵਾਰ ਤਲਬ ਕਰਕੇ ਸਖ਼ਤ ਰੋਸ ਜਤਾ ਚੁੱਕਿਆ ਹੈ। ਇਸੇ ਪਸਮੰਜ਼ਰ 'ਚ ਅਮਰੀਕਾ ਅਤੇ ਈਰਾਨ ਵਿਚਾਲੇ ਸਮਝੌਤੇ ਦਾ ਖਰੜਾ ਤਿਆਰ ਹੋ ਗਿਆ ਹੈ, ਜਿਸ ਵਿੱਚ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ, ਹਰਮੂਜ਼ ਜਲ ਮਾਰਗ ਮੁੜ ਤੋਂ ਖੋਲ੍ਹਣ ਅਤੇ ਈਰਾਨੀ ਤੇਲ ਉੱਪਰ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਸਮੇਤ ਕਈ ਅਹਿਮ ਮੁੱਦੇ ਸ਼ਾਮਲ ਹਨ। ਇਜ਼ਰਾਈਲ ਵੱਲੋਂ ਬੈਰੂਤ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਉੱਪਰ ਕੀਤੇ ਸੱਜਰੇ ਹਮਲਿਆਂ ਕਾਰਨ ਅਮਰੀਕਾ ਅਤੇ ਈਰਾਨ ਵਿੱਚ ਇਹ ਸ਼ਾਂਤੀ ਸਮਝੌਤਾ ਸਹੀ ਬੰਦ ਹੋਣ ਦਾ ਅਮਲ ਕੁਝ ਘੰਟਿਆਂ ਵਾਸਤੇ ਟਲ ਗਿਆ ਹੈ। ਇਸੀ ਅੱਜ ਦੀ ਪੰਜਾਬੀ ਡਾਇਰੀ। ਤੁਹਾਡਾ ਦਿਨ ਸ਼ੁਭ ਰਵੇ। ਹੁਣ ਇਜਾਜ਼ਤ ਦਿਓ।

0: दोस्तों जो तुसी भी सुनना चाहते हो अपनी मनपसंद के पंजाबी गाने ते रिक्वेस्ट कर सकते हो जी SMS करके। SMS करन लई नंबर है 04397997670 4397977। अपनी मनपसंद के गाने के अलावा जो तुसी गलबात करनी होवे, किसी नूं कोई मैसेज देना होवे, डेडिकेशन करनी होवे या फिर प्रोग्राम बारे अपने सुझाव सांझे करने होने, सारा कुछ तुसी कर सकते हो जी। नंबर एक बार फिर तो सुन लो 04397997670। जदों तक तुसी मैसेज कर रहे हो जी, एक छोटा जिहा ब्रेक लैण दा वेला हो गया। मिलते हैं जी इस छोटे जिहे ब्रेक दे उस पार।
1: Stay connected through the unexpected with Invincible Wi-Fi from Spectrum. Invincible Wi-Fi keeps your home running with fast, fiber-powered internet and automatic 5G and 8-hour battery backup, making sure you stay on track, working, streaming, connected to friends and family, no matter what. Be invincible. Invincible Wi-Fi from Spectrum. Visit InvincibleWi-Fi.com to learn more. Restrictions apply. Services not available in all areas.
2: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
3: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favorite radio channel in your language with great music from all over South Asia. But now, it's accompanied by stunning drone shots. Think mountain peaks, city streets, beaches and bazaars. It's radio with a view. SBS South Asian, stream it on SBS On Demand.
2: You shouldn't have to choose between speed, reliability, and value. With Spectrum fiber-powered internet, you get all three for just $40 a month. No contracts, no commitment. Just fast and reliable fiber-powered internet you can count on. Switch today and get it for just $40 a month. Visit spectrum.com/40 for full details. Spectrum internet is powered by fiber and connected to the premises by coaxial lines. Restrictions apply.
4: sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ 'ਤੇ।
0: SBS ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ। ਮੈਂ ਹਾਂ ਸ਼ਾਇਨਾ ਕਾਲਰਾ ਅਤੇ ਅੱਜ ਸਾਡੇ ਨਾਲ ਜੁੜੇ ਨੇ ਪੰਜਾਬ ਦੇ ਲੁਧਿਆਣਾ ਵਿੱਚ ਜੰਮੇ ਅਤੇ ਮੈਲਬਨ ਵਿੱਚ ਮਿਕਸਡ ਮਾਰਸ਼ਲ ਆਰਟਸ ਦੇ ਰਾਈਜ਼ਿੰਗ ਸਟਾਰ ਸਿਮਰ ਗਿੱਲ। ਮਿਕਸਡ ਮਾਰਸ਼ਲ ਆਰਟ ਯਾਨੀ ਕਿ MMA, ਇਸ ਖੇਡ ਵਿੱਚ ਪੰਜਾਬੀ ਭਾਈਚਾਰੇ ਤੋਂ ਘੱਟ ਹੀ ਭਾਗੀਦਾਰੀ ਵੇਖਣ ਨੂੰ ਮਿਲਦੀ ਹੈ, ਪਰ ਸਿਮਰ ਮੰਨਦੇ ਨੇ ਕਿ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਿੱਚ ਹੁਨਰ ਅਤੇ ਕਾਬਲੀਅਤ ਤਾਂ ਹੈਗੀ ਹੈ, ਪਰ ਨਾਲ ਹੀ ਇਸ ਨਵੇਂ ਖੇਡ ਬਾਰੇ ਗਲਤ ਫਹਿਮੀਆਂ ਵੀ ਹੈਗੀਆਂ ਨੇ ਅਤੇ ਅਜਿਹੀਆਂ ਹੀ ਗਲਤ ਫਹਿਮੀਆਂ, ਧਾਰਨਾਵਾਂ ਜਾਂ ਮਿਥਸ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਵਰਕਸ਼ਾਪ ਲਗਾਈ ਹੈ। ਆਓ ਫਿਰ ਸਿੱਧੀ ਗੱਲਬਾਤ ਕਰਦੇ ਹਾਂ ਸਿਮਰ ਦੇ ਨਾਲ। ਸਿਮਰ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ। ਆਪਣੇ ਬਾਰੇ ਦੱਸੋ, ਕਿੱਦਾਂ ਆਉਣਾ ਹੋਇਆ ਆਸਟ੍ਰੇਲੀਆ ਅਤੇ ਕਦੋਂ ਤੋਂ ਖੇਡ ਰਹੇ ਹੋ ਤੁਸੀਂ MMA?
5: ਮੇਰਾ ਨਾਮ ਸਿਮਰ ਹੈ ਅਤੇ ਮੈਂ MMA ਸਟਾਰਟ ਕੀਤੀ ਸੀ 2.5 years ago. I came in 2014, so 12 years ago, so I think when I was 8, I did half my schooling in India and then rest here. I've always been involved. I spent half my life there.
0: Ji, par MMA kyun?
5: I think MMA is like a very growing sport in Australia, so it's getting a big following now, but I think MMA is also one of the hardest sports. Kyunki bande wrestling karte hain, boxing bahut bande karte hain Punjabi, par MMA hun start ho rahi hai, MMA is a mix of everything. ਸੋ ਆਪਾਂ ਬੋਕਸਿੰਗ ਵੀ ਕਰ ਸਕਦੇ ਹਾਂ, ਉਹਦੇ 'ਚ ਕਿੱਕ ਵੀ ਮਾਰ ਸਕਦੇ ਹਾਂ, ਗ੍ਰੈਪਲਿੰਗ ਵੀ ਹੁੰਦੀ ਹੈ, ਅਤੇ ਆਈ ਥਿੰਕ ਇਟਸ ਅ ਕੰਬੀਨੇਸ਼ਨ ਆਫ ਐਵਰੀਥਿੰਗ, ਬਟ ਦੈਟਸ ਵਾਟ ਮੇਕਸ ਇਟ ਦ ਹਾਰਡੈਸਟ, ਯੂ ਨੋ, ਸਕਿੱਲ ਵਾਈਜ਼ ਯੂ ਹੈਵ ਟੂ ਲਰਨ ਆਲ ਦ ਸਪੋਰਟਸ।
0: ਅਤੇ ਇੰਨੇ ਔਖੇ ਸਪੋਰਟ ਲਈ ਟ੍ਰੇਨਿੰਗ ਵੀ ਫਿਰ ਥੋੜ੍ਹੀ ਔਖੀ ਲੱਗਦੀ ਹੋਏਗੀ, ਕਿੱਦਾਂ ਦੀ ਤੁਹਾਡੀ ਟ੍ਰੇਨਿੰਗ ਰੂਟੀਨ, ਕੀ ਕੁਝ ਕਰਨਾ ਪੈਂਦਾ?
5: ਆਈ ਟ੍ਰੇਨ 5 to 6 hours every day and I try to train 6 days a week, sometimes 5 days a week, depends on the weekend, but so at least twice a day, once in the morning, once at evening as well, about 3 or 4 hours, and then I do weights at night as well, so I also go to the gym and lift, do my cardio and my strength and conditioning at night.
0: ਪਰ ਤੁਹਾਨੂੰ ਲੱਗਦਾ ਕਿ ਮਿਕਸਡ ਮਾਰਸ਼ਲ ਆਰਟਸ ਵਿੱਚ ਸਾਡੇ ਭਾਈਚਾਰੇ ਤੋਂ ਬਹੁਤੇ ਲੋਕ ਦੇਖਣ ਨੂੰ ਨਹੀਂ ਮਿਲਦੇ?
5: ਮੈਨੂੰ ਲੱਗਦਾ ਅਵੇਅਰਨੈਸ ਘੱਟ ਹੈ ਸਾਡੀ ਕਮਿਊਨਿਟੀ 'ਚ, ਹੁਣ ਸਾਡਾ ਆਈ ਗੋਲ ਸੀਗਾ, ਅੱਜ ਆਪਾਂ ਔਰਗਨਾਈਜ਼ ਕੀਤਾ ਸੀ ਇਵੈਂਟ ਇੱਥੇ ਥੈਂਕਸ ਟੂ ਸਿੱਖ ਫੋਰਮ, ਸੇ ਸਾਡਾ ਗੋਲ ਸੀਗਾ ਕਿ ਆਪਾਂ ਇੱਥੇ ਆਉਣਗੇ ਸੋ ਬੰਦਾ ਸਾਡੀ ਕਮਿਊਨਿਟੀ ਵਾਲੇ ਬੰਦਿਆਂ ਨੂੰ ਜ਼ਿਆਦਾ ਪਤਾ ਲੱਗੇਗਾ ਐੱਮ ਐੱਮ ਏ ਬਾਰੇ, ਕਿਉਂਕਿ ਮੈਨੂੰ ਲੱਗਦਾ ਬਹੁਤ ਬੰਦੇ ਇੰਟਰਸਟਿਡ ਹੈ, ਉਹਨਾਂ ਨੂੰ ਪਤਾ ਹੈ ਐੱਮ ਐੱਮ ਏ, ਮਤਲਬ ਥੋੜ੍ਹਾ ਪਤਾ ਉਹਨਾਂ ਨੂੰ ਜਿੱਦਾਂ ਵੀਡੀਓਜ਼ ਵਗੈਰਾ ਆਉਂਦੀਆਂ, ਪਰ ਉਹਨਾਂ ਨੂੰ ਡਿਟੇਲਸ ਨਹੀਂ ਪਤਾ, ਉਹਨਾਂ ਨੂੰ ਪ੍ਰੋਸੈਸ ਨਹੀਂ ਪਤਾ ਕਿ ਸਟਾਰਟ ਕਿੱਦਾਂ ਕਰੀਏ, ਸੋ ਸਾਡਾ ਅਜਾਂ ਦਾ ਆ ਗੋਲ ਸੀਗਾ ਕਿ ਆਪਾਂ ਆ ਕੇ ਬੰਦਿਆਂ ਨੂੰ ਨੌਲੇਜ ਦੇਣ ਕਿ ਉਹ ਕਿੱਦਾਂ ਸਟਾਰਟ ਕਰ ਸਕਦੇ ਆ, ਬਟ ਆਈ ਥਿੰਕ ਦ ਮੇਨ ਰੀਜ਼ਨ ਇਜ਼ ਲਾਈਕ ਦੇਰ ਇਜ਼ ਨੋ ਮਚ ਅਵੇਅਰਨੈਸ ਅਬਾਊਟ ਇਟ, ਆਈ ਥਿੰਕ ਅ ਲੋਟ ਆਫ ਪੀਪਲ ਆਰ ਇੰਟਰਸਟਿਡ ਇਨ ਇਟ, ਸੋ ਵਾਂਸ ਅਵੇਅਰਨੈਸ ਆਈ ਥਿੰਕ ਅ ਲੋਟ ਆਫ ਪੀਪਲ ਆਰ ਗੋਨਾ ਸਟਾਰਟ, ਯੂ ਨੋ ਇਟਸ ਗੋਨਾ ਬਿਕਮ ਵੇਰੀ ਮੋਰ ਪਪੂਲਰ।
0: ਹਾਂਜੀ, ਤੇ ਜਿੱਦਾਂ ਤੁਸੀਂ ਕਿਹਾ ਕਿ ਸਟਾਰਟ ਕਿੱਦਾਂ ਕਰਨਾ ਲੋਕਾਂ ਨੂੰ ਸ਼ਾਇਦ ਨਹੀਂ ਪਤਾ, ਤੇ ਜੇ ਤੁਸੀਂ ਦੱਸਣਾ ਚਾਹੁੰਦੇ ਹੋਵੋ ਸਾਡੇ ਸਰੋਤਿਆਂ ਨੂੰ ਕਿ ਕਿੱਦਾਂ ਜੁੜ ਸਕਦੇ ਆ ਇਸ ਖੇਡ ਦੇ ਨਾਲ, ਤੇ ਜ਼ਰੂਰ
5: ਸਟਾਰਟ ਕਰਨ ਲਈ ਤੁਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਕੈਡਮੀ ਲੱਭੋ, ਇੱਥੇ ਬਹੁਤ ਅਕੈਡਮੀਜ਼ ਆ, ਮੈਲਬਰਨ 'ਚ ਤਾਂ ਬਹੁਤ ਜ਼ਿਆਦਾ ਐੱਮ ਐੱਮ ਏ ਦੀ, ਤੇ ਤੁਸੀਂ ਜਿਮ ਜੁਆਇਨ ਕਰੋਗੇ, ਸੋ ਯੂ ਵੀ ਗਾਈਡਡ ਬਾਈ ਅ ਕੋਚ ਦੇ, ਐਂਡ ਦੈਨ ਹੀ ਇਜ਼ ਗੋਨਾ ਗਿਵ ਯੂ ਦ ਹੀ ਇਜ਼ ਗੋਨਾ ਗਿਵ ਯੂ ਦ ਰਾਈਟ ਗਾਈਡੈਂਸ ਐਂਡ ਸਟੈਪਸ ਟੂ ਸਟਾਰਟ ਫਾਈਟਿੰਗ, ਯੂ ਨੋ ਸੋ ਆਈ ਟ੍ਰੇਨ ਐਟ ਮੈਮ ਮਾਸਟਰਸ ਪਰਸਨਲੀ, I also train at Absolute MMA and the coaches there are very good. So I train at both gyms and the coaches there are very good. And once you start and you get in like the system, so they'll give you the guidance, you know.
0: ਤੁਹਾਡੇ ਲਈ ਕਿਹੜਾ ਅਜਿਹਾ MMA ਫਾਈਟਰ ਹੈ ਜਿਸਨੇ ਤੁਹਾਨੂੰ ਪ੍ਰੇਰਿਤ ਕੀਤਾ ਹੋਵੇ, ਤੁਹਾਡਾ somebody you look up to?
5: There's a few. I don't think there's anyone like particular that I look up to. There's not many Punjabi fighters right now that are like at the top, you know, but even you did the interview with Ajay Deep before, so when I was first starting off, I saw his videos as well. It motivated me a lot. So I really liked the way he was representing our community as well. And he was also at the gym, so I joined Absolute. He was training at Absolute as well. So he's one of the persons I saw the videos and, you know, I was like, I want to do the same thing.
0: ਤੁਸੀਂ ਇੰਨੀ ਤਾਕਤਵਰ ਟ੍ਰੇਨਿੰਗ ਕਰਦੇ ਹੋ, ਇੰਨਾ ਸੀਰੀਅਸ ਸਪੋਰਟ ਹੈ, ਅਤੇ ਸਟਰੈਂਥ ਬਾਰੇ ਅਸੀਂ ਗੱਲ ਕਰ ਰਹੇ ਹਾਂ, ਤੁਹਾਡੇ ਲਈ ਅਸਲ ਸਟਰੈਂਥ ਕੀ ਹੈ, ਅਸਲ ਤਾਕਤ ਕੀ ਹੈ, ਅਤੇ ਤੁਹਾਡੀ ਜਿਹੜੀ ਸਟਰੈਂਥ ਹੈ ਉਹ ਕਿੱਥੋਂ ਆਉਂਦੀ ਹੈ?
5: Where my strength comes from, I think my family and just like being part of the Sikh community, you know, if you look at our roots, we have a history of warriors and we have a warrior culture. So I think when I fight, I want to represent that. And that was my goal, is I want people to, especially the youth, I want them to join with our roots and join with the embrace that warrior culture in our Sikh history. But I think that's where my strength comes from, 100%.
0: ਜੀ, ਬੜੀ ਛੋਟੀ ਜਿਹੀ ਉਮਰ ਤੋਂ ਤੁਸੀਂ ਆਸਟ੍ਰੇਲੀਆ ਰਹਿ ਰਹੇ ਹੋ, ਪਰ ਫਿਰ ਵੀ ਇੰਨੀ ਸੋਹਣੀ ਪੰਜਾਬੀ ਕਿੱਦਾਂ ਕਬੂਲ ਲੈਂਦੇ ਹੋ? ਕਿ ਘਰ 'ਚ ਵੀ ਪੰਜਾਬੀ ਬੋਲਣ ਲਈ ਪੇਰੈਂਟਸ ਕਰਦੇ ਮੋਟੀਵੇਟ?
5: ਸਾਡੇ ਘਰ ਓਪੋਸਿਟ ਸੀਗਾ, ਜਦੋਂ ਆਪਾਂ ਉੱਥੇ ਰਹਿੰਦੇ ਸੀਗੇ, ਸੇ ਸਾਨੂੰ ਇਨਕਰੇਜ ਕਰਦੇ ਸੀਗੇ ਤੁਸੀਂ ਇੰਗਲਿਸ਼ ਬੋਲੋ, ਆਪਾਂ ਬਾਹਰ ਜਾ ਰਹੇ ਹਾਂ, ਸੋ ਸਾਡਾ ਓਪੋਸਿਟ ਸੀਗਾ, ਪਰ ਓਬਵੀਅਸਲੀ ਪੰਜਾਬੀ ਤਾਂ ਆਪਾਂ ਸ਼ੁਰੂ ਤੋਂ ਹੀ ਬੋਲਦੇ ਹਾਂ, ਪਰ ਹਾਂਜੀ।
0: ਤੁਹਾਡੇ ਮਾਪਿਆਂ ਦਾ ਕਿੱਦਾਂ ਦਾ ਰਿਐਕਸ਼ਨ ਸੀ ਜਦੋਂ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਂ ਇੱਕ ਪ੍ਰੋਫੈਸ਼ਨਲ ਫਾਈਟਰ ਬਣਨਾ ਚਾਹੁੰਦਾ?
5: First one, I started off, I pitched it more like a training thing for self-defense. I didn't tell them I was going to fight. And then little by little, I started convincing them, you know. But first one, I started off, it was more like, I'm not going to fight. It's only going to be for self-defense. It's going to be for fun. And then, but once they saw that, like, how much effort and dedication I put into it, because I was training a lot. When I first started off, even I jumped into all the classes. So I was doing 6 hours a day. And they saw how much passionate I was. So then, you know, they still get worried when I go for a fight and stuff, but they still support me, you know. Obviously she gets worried and stuff, but she sees how much I'm passionate about it, so she still like supports me. Very good. I really like supportive parents.
0: ਜੀ, ਤੇ ਤੁਸੀਂ MMA ਜਿਹੜਾ ਸਪੋਰਟ ਹੈ ਇਹਦੇ ਬਾਰੇ ਵੀ ਜਾਗਰੂਕਤਾ ਫੈਲਾ ਰਹੇ ਹੋ, ਬੀਤੀਆਂ ਸਿੱਖ ਗੇਮਾਂ ਵਿੱਚ ਵੀ ਤੁਸੀਂ ਇੱਕ ਵਰਕਸ਼ਾਪ ਆਯੋਜਿਤ ਕੀਤੀ ਸੀ, ਤੇ ਉਹਦੇ ਬਾਰੇ ਸਾਨੂੰ ਥੋੜਾ ਦੱਸੋ।
5: There's a common misconception, like ਬਹੁਤ ਬੰਦੇ ਨੂੰ ਲੱਗਦਾ ਹੈ ਕਿ ਜੇ ਤੁਸੀਂ ਸਟਾਰਟ ਕਰੋਗੇ ਤੁਹਾਨੂੰ ਫਾਈਟ ਕਰਨਾ ਜ਼ਰੂਰੀ ਹੈ, ਪਰ ਇਦਾਂ ਦਾ ਕੁਝ ਨਹੀਂ ਹੈ। ਤੁਸੀਂ ਫਿਟਨੈਸ ਲਈ ਵੀ ਜੁਆਇਨ ਕਰ ਸਕਦੇ ਹੋ, ਜਿੱਦਾਂ ਆਪਾਂ ਬੰਦਿਆਂ ਨੂੰ ਅੱਜ ਦੱਸ ਰਹੇ ਸੀਗੇ ਕਿ ਤੁਹਾਨੂੰ ਫਾਈਟ ਕਰਨਾ ਇੰਪੋਰਟੈਂਟ ਨਹੀਂ ਹੈ, ਪਰ ਸਾਨੂੰ ਲੱਗਦਾ ਕਿ ਸਾਰਿਆਂ ਨੂੰ ਐਟਲੀਸਟ ਬੇਸਿਕ ਸਕਿੱਲਸ ਆਉਣੇ ਚਾਹੀਦੇ, ਯੂ ਨੋ, ਸੈਲਫ ਡਿਫੈਂਸ ਲਈ, ਅਤੇ ਉਹਦੇ ਲਈ ਉਹਦੇ ਨਾਲ ਕੋਨਫੀਡੈਂਸ ਵੀ ਬਹੁਤ ਵੱਧਦਾ। ਸੋ ਆਰ ਗੋਲਸ ਟੂ ਗੈਟ ਸਿੱਖ ਯੂਥ ਇਨਵੋਲਵਡ ਇਨ ਦ ਸਪੋਰਟਸ, ਦੇ ਕੈਨ ਫੀਲ ਕੋਨਫੀਡੈਂਟ, ਐਂਡ ਇਫ ਯੂ ਵਾਂਟ ਟੂ ਫਾਈਟ, ਦੈਟਸ ਅ ਪਰਸਨਲ ਥਿੰਗ, ਲਾਈਕ ਯੂ ਕੈਨ ਆਲਸੋ ਫਾਈਟ ਆਫ ਕੋਰਸ, ਬਟ ਜਸਟ ਯੂ ਕੈਨ ਲਰਨ ਆਲ ਦ ਸਕਿੱਲਸ, ਯੂ ਬਿਲਡ ਕੋਨਫੀਡੈਂਸ, ਯੂ ਗਰੋ, ਯੂ ਲਰਨ, ਲਾਈਕ ਯੂ ਮੀਟ ਵਿਦ ਅਦਰ ਪੀਪਲ, ਐਂਡ That's a good thing.
0: जी बिल्कुल, बहुत बहुत शुक्रिया सानू अपना समा देने लई ते आने वाली खेडां लई साडे वालों शुभकामनावां है जी। जी हाँ दोस्तों, ऐसे गे मिक्सड मार्शल आर्ट्स दे एक उभरदे हुए खिडारी सिमर गिल जो कि मूल रूप तो लुधियाने तो ने पर हुण मेलबर्न विच ही वस चुके ने ते इत्थे दे भाईचारे नूं MMA यानी कि मिक्सड मार्शल आर्ट्स खेडन दे लई प्रेरित कर रहे ने। इन्हां दे नाल हुई साडी गलबात, तुहानू किद्दां दी लगी, कि तुसी भी MMA वेखदे हो कि नहीं, SMS करके जरूर दसना जी 0439799760 4397997 उत्ते। इस तो अलावा तुसी SBS पंजाबी नू punjabi.program@sbs.com.au या फिर Facebook या Instagram उत्ते साडे हैंडल SBS पंजाबी ते जाके किसी भी वेले साडे नाल गलबात कर सकदे हो। तुसी सुन रहे हो SBS पंजाबी ते मैं हाँ शायना कालरा।
6: SBS audio app ਜਾਂ website ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS South Asian ਉੱਤੇ SBS ਪੰਜਾਬੀ।

0: जी हाँ दोस्तों, हुण वेला हो गया एक होर छोटा जिहा वक्फा लैण दा। ब्रेक तो बाद सुणावांगे तुहानूं SBS पंजाबी दी नवीं पॉडकास्ट सीरीज़ सेहत संभाल राहीं डायबिटीज़ या फिर शुगर रोग बारे गलबात।
1: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details. You shouldn't have to choose between speed, reliability, and value. With Spectrum fiber-powered internet, you get all three for just $40 a month. No contracts, no commitment. Just fast and reliable fiber-powered internet you can count on. Switch today and get it for just $40 a month. Visit spectrum.com/40 for full details. Spectrum internet is powered by fiber and connected to the premises by coaxial lines. Restrictions apply.
2: Geico knows there's a home you and a road you. Right now you're hearing home you. He's not in an RV. He's at home on a stair machine.
3: And staring at a not-so-motivational poster on my wall.
2: Meanwhile, road you never lacks motivation, because he's in an RV covered by Geico, with RV specialists who are as passionate about RVs as you. In fact, he only stares at views from on top of a mountain.
4: I'm on top of the world!
2: How's that for motivation, home you? It feels good to be a road you. It feels good to Geico.
5: Starting a new life in Australia isn't easy.
6: A lot of companies have rejected me.
7: Sometimes I feel like, oh, I'm gonna quit. I've given up.
5: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
8: SBS Radio app nu aaj hi download karo te apne pasandida programaan da anand maano. ਇਸ ਨੂੰ ਐਪ ਸਟੋਰ ਜਾਂ ਗੂਗਲ ਪਲੇ ਤੋਂ ਮੁਫਤ ਪ੍ਰਾਪਤ ਕਰੋ।
0: ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀਆਂ ਦੀ ਸਿਹਤ ਬਾਰੇ ਇੱਕ ਨਵੀਂ ਪੋਡਕਾਸਟ ਸੀਰੀਜ਼ ਸ਼ੁਰੂ ਕੀਤੀ ਹੈ SBS ਪੰਜਾਬੀ ਨੇ, ਅਤੇ ਇਸ ਸੀਰੀਜ਼ ਦਾ ਨਾਮ ਹੈ ਜੀ ਸਿਹਤ ਸੰਭਾਲ। ਸਿਹਤ ਸੰਭਾਲ ਦੇ ਇਸ ਹਫ਼ਤੇ ਦਾ ਵਿਸ਼ਾ ਹੈ ਸ਼ੂਗਰ ਰੋਗ, ਜਾਂ ਜਿਹਨੂੰ ਕਹਿ ਲੈਂਦੇ ਆ ਅੰਗਰੇਜ਼ੀ ਵਿੱਚ ਡਾਇਬਟੀਜ਼।
9: ਤੁਸੀਂ ਹੋ SBS ਪੰਜਾਬੀ ਦੇ ਨਾਲ।
10: ਹਾਜ਼ਰੀਨ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ, ਅਤੇ ਮੈਂ ਹਾਂ MP ਸਿੰਘ। ਸਿਹਤ ਸਾਡੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ, ਪਰ ਅਕਸਰ ਜਾਣਕਾਰੀ ਦੀ ਘਾਟ ਕਾਰਨ ਅਸੀਂ ਕੁਝ ਗੰਭੀਰ ਬਿਮਾਰੀਆਂ ਨੂੰ ਸਮੇਂ 'ਤੇ ਸਮਝ ਨਹੀਂ ਪਾਉਂਦੇ ਅਤੇ ਇਸ ਦੌਲਤ ਨੂੰ ਗਵਾ ਬੈਠਦੇ ਹਾਂ। ਇਸੇ ਸੋਚ ਨਾਲ ਅਸੀਂ ਇਹ ਨਵੀਂ ਰੇਡੀਓ ਪੋਡਕਾਸਟ ਸੀਰੀਜ਼ ਸ਼ੁਰੂ ਕਰ ਰਹੇ ਹਾਂ, ਜਿਸ ਦਾ ਮਕਸਦ ਦੱਖਣੀ ਏਸ਼ੀਆਈ, ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਆਮ ਪਾਈਆਂ ਜਾਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਸਧਾਰਨ ਪਰ ਭਰੋਸੇਯੋਗ ਜਾਣਕਾਰੀ ਪਹੁੰਚਾਉਣਾ ਹੈ। ਇਸ ਸੀਰੀਜ਼ ਦੇ ਹਰ ਸੈਗਮੈਂਟ ਵਿੱਚ ਅਸੀਂ ਕਿਸੇ ਇੱਕ ਖਾਸ ਮੈਡੀਕਲ ਬਿਮਾਰੀ ਜਾਂ ਸਮੱਸਿਆ ਬਾਰੇ ਗੱਲ ਕਰਾਂਗੇ, ਜਿਵੇਂ ਉਸ ਦੇ ਮੂਲ ਕਾਰਨ, ਸਰੀਰ ਉੱਤੇ ਪੈਣ ਵਾਲੇ ਅਸਰ ਅਤੇ ਆਸਟ੍ਰੇਲੀਆਈ ਮੈਡੀਕਲ ਗਾਈਡਲਾਈਨਸ ਅਨੁਸਾਰ ਇਸ ਮਰਜ਼ ਦੇ ਇਲਾਜ ਦੇ ਤਰੀਕਿਆਂ ਬਾਰੇ। ਨਾਲ ਹੀ ਤੁਹਾਨੂੰ ਭਰੋਸੇਯੋਗ ਹੈਲਥ ਫਾਊਂਡੇਸ਼ਨਸ ਅਤੇ ਵੈਬਸਾਈਟਾਂ ਨਾਲ ਵੀ ਜੋੜਾਂਗੇ ਤਾਂ ਜੋ ਤੁਸੀਂ ਹੋਰ ਜਾਣਕਾਰੀ ਲੈ ਸਕੋ। ਅਤੇ ਇਸ ਸਾਰੇ ਵਾਸਤੇ ਅਸੀਂ ਇੱਕ ਨੌਜਵਾਨ ਪੰਜਾਬੀ ਡਾਕਟਰ ਮਨਦੀਪ ਕੌਰ ਹੋਰਾਂ ਨੂੰ ਇੱਕ ਸਪੈਸ਼ਲਿਸਟ ਵਜੋਂ ਆਪਣੇ ਨਾਲ ਜੋੜਿਆ ਹੈ, ਤਾਂ ਕਿ ਅਸੀਂ ਰੋਕੀਆਂ ਜਾ ਸਕਣ ਵਾਲੀਆਂ ਕੁਝ ਕੁ ਬਿਮਾਰੀਆਂ ਬਾਰੇ ਜਾਗਰੂਕਤਾ ਵਧਾਈਏ ਅਤੇ ਆਪਣੇ ਭਾਈਚਾਰੇ ਵਿੱਚ ਸਿਹਤ ਸੰਬੰਧੀ ਗੱਲਬਾਤ ਨੂੰ ਆਮ ਬਣਾ ਸਕੀਏ। ਸਾਡੀ ਆਸ ਹੈ ਕਿ ਇਹ ਹੈਲਥ ਸੀਰੀਜ਼ ਤੁਹਾਨੂੰ ਵਧੀਆ ਜੀਵਨ ਸ਼ੈਲੀ ਅਪਣਾਉਣ, ਲੱਛਣਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਸਮੇਂ ਉੱਤੇ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕਰੇਗੀ, ਤਾਂ ਜੋ ਭਵਿੱਖ ਵਿੱਚ ਸਿਹਤ ਦੇ ਨਤੀਜੇ ਹੋਰ ਵੀ ਬਿਹਤਰ ਹੋ ਸਕਣ। ਇਹ ਪੋਡਕਾਸਟ ਸਾਡੇ ਭਾਈਚਾਰੇ ਲਈ ਇੱਕ ਮਦਦਗਾਰ ਸਰੋਤ ਵਜੋਂ ਹੈ, ਕਿਉਂਕਿ ਸਹੀ ਜਾਣਕਾਰੀ ਹੀ ਸਿਹਤ ਵੱਲ ਪਹਿਲਾ ਕਦਮ ਹੈ। ਅਤੇ ਦੋਸਤੋ, ਇਸ ਲੜੀਵਾਰ ਵਿੱਚ ਕਈ ਆਮ ਬਿਮਾਰੀਆਂ ਜਿਵੇਂ ਕੋਲੈਸਟਰੋਲ, ਡਾਇਬਿਟੀਜ਼, ਆਰਥਰਾਈਟਿਸ ਆਦਿ ਬਾਰੇ ਇੱਕ ਤੋਂ ਬਾਅਦ ਇੱਕ ਅਲੱਗ ਅਲੱਗ ਐਪੀਸੋਡ ਵਿੱਚ ਵਿਸਥਾਰ ਨਾਲ ਗੱਲ ਕਰਾਂਗੇ। SBS ਪੰਜਾਬੀ ਲਈ ਜਿਹੜੀ ਅਸੀਂ ਸਿਹਤ ਮਾਮਲਿਆਂ ਬਾਰੇ ਲੜੀਵਾਰ ਸ਼ੁਰੂ ਕੀਤੀ ਹੈ ਉਹਦੇ ਅਗਲੇ ਮੈਟਰ ਵਾਸਤੇ ਅਸੀਂ ਡਾਕਟਰ ਮਨਦੀਪ ਜੀ ਨੂੰ ਇੱਕ ਵਾਰ ਫਿਰ ਆਪਣੇ ਸਟੂਡੀਓ ਵਿੱਚ ਸੱਦਿਆ ਹੋਇਆ ਹੈ ਅਤੇ ਅੱਜ ਗੱਲ ਕਰਨ ਜਾ ਰਹੇ ਹਾਂ ਡਾਇਬੀਟੀਜ਼ ਬਾਰੇ, ਸ਼ੂਗਰ ਰੋਗ ਬਾਰੇ ਇਹ ਕੀ ਹੁੰਦਾ ਹੈ। ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਤੁਹਾਡਾ SBS ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
11: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਸੀਂ ਮੈਨੂੰ ਫਿਰ ਬੁਲਾਇਆ ਵਾ, ਅੱਜ ਆਪਾਂ ਡਾਇਬੀਟੀਜ਼ ਦੇ ਉੱਤੇ ਗੱਲ ਕਰੋਂਗੇ
10: ਜੀ। ਡਾਇਬੀਟੀਜ਼ ਸੁਣਨ ਤੋਂ ਲੱਗਦਾ ਬੜਾ ਮਿੱਠਾ ਹੈ, ਸ਼ੂਗਰ ਹੈਗੀ ਹੈ, ਬੜਾ ਮਿੱਠੀ ਜੀ ਗੱਲ ਹੈਗੀ ਹੈ, ਪਰ ਇਹਦੇ ਨੁਕਸਾਨ ਬੜੇ ਆ ਇਹਦੇ। ਥੋੜ੍ਹੀ ਇੰਟਰੋਡਕਸ਼ਨ ਦਿਓ ਵੀ ਇੱਥੇ ਕਿੰਨੇ ਕੁ ਲੋਕਾਂ ਨੂੰ ਹੈਗੀ ਹੈ ਅਤੇ ਹੁੰਦੀ ਕੀ ਹੈ, ਕਿੱਦਾਂ ਵਗੈਰਾ।
11: ਇਹ ਤਕਰੀਬਨ ਮੈਂ ਲੱਗਦਾ ਸਾਰੇ ਜਾਣਿਆਂ ਨੂੰ ਹੋ ਸਕਦੀ ਹੈ, ਬਿਕੋਜ਼ ਆਪਾਂ ਬਹੁਤ ਪੰਜਾਬੀ ਹਾਂ, ਆਪਾਂ ਬਹੁਤ ਪਿਆਰਲੇ ਹਾਂ, ਆਪਾਂ ਬਹੁਤ ਮਿੱਠੇ ਹਾਂ। ਪਰ ਜਿਹੜੀ ਇਹ ਬਿਮਾਰੀ ਆ ਨਾ, ਇਹਨੂੰ ਆਪਾਂ ਸ਼ੂਗਰ ਦਾ ਰੋਗ ਕਹਿੰਦੇ ਹਾਂ, ਮਤਲਬ ਗੁੜ ਦਾ ਰੋਗ ਕਹਿ ਲਓ, ਇਹਦੇ ਵਿੱਚ ਮਿੱਠੇ ਦਾ ਰੋਗ ਕਹਿ ਲਓ, ਇਹਨੂੰ ਕਿਵੇਂ ਹੁੰਦੀ ਆ, ਆਪਣੇ ਜਿਹੜਾ ਖੂਨ ਆ, ਜਦੋਂ ਆਪਾਂ ਖਾਣਾ ਖਾ ਲੈਂਦੇ ਹਾਂ, ਉਹ ਖਾਣਾ ਪਚ ਕੇ ਜਦੋਂ ਆਪਣੇ ਖੂਨ ਦੇ ਵਿੱਚ ਆਉਂਦਾ ਵਾ, ਸ਼ੂਗਰ ਆ ਜਾਂਦੀ ਹੈ, ਗਲੂਕੋਸ ਮੰਨ ਲਓ ਆ ਜਾਂਦੀ ਆ, ਉਹ ਆਪਣੀ ਖੂਨ 'ਚ ਤਰਦੀ ਆ। ਆਪਾਂ ਖੂਨ ਦੇ ਵਿੱਚੋਂ ਲੈ ਕੇ ਆਪਾਂ ਇਹ ਜਿਹੜੀ ਗਲੂਕੋਸ ਆ ਆਪਾਂ ਸੈੱਲ 'ਚ ਪਾਉਂਦੇ ਹਾਂ, ਜਿਹੜੇ ਆਪਣੇ ਸਰੀਰ ਦੇ ਵਿੱਚ ਆ, ਜਿਹੜੇ ਆਪਾਂ ਨੂੰ ਐਨਰਜੀ ਵਰਤਦੇ ਆ, ਇਹਨੂੰ ਚੱਲਦੇ ਫਿਰਦੇ ਜਾਊਂਗੇ। ਉਹਦੇ ਲਈ ਆਪਾਂ ਨੂੰ ਨਾ ਇੱਕ ਹੋਰਮੋਨ ਚਾਹੀਦਾ ਵਾ, ਜਿਹੜੀ ਕੁਦਰਤ ਤੋਂ ਪੈਂਕਰੀਅਸ 'ਚ ਬਣਦੀ ਆ, ਉਹਨੂੰ ਇਨਸੁਲਿਨ ਕਹਿੰਦੇ ਆ। ਸੋ ਆਪਣੇ ਖੂਨ ਦੇ ਵਿੱਚ ਮੰਨ ਲਓ ਸ਼ੂਗਰ ਆ, ਸ਼ੂਗਰ ਨੂੰ ਆਪਾਂ ਆਪਣੇ ਸੈੱਲ 'ਚ ਕਰਨਾ, ਉਹਦਾ ਕੰਮ ਹੈਗਾ ਵਾ ਇਨਸੁਲਿਨ ਦਾ। ਇਨਸੁਲਿਨ ਨੇ ਆਪਣੇ
10: ਸੈੱਲ ਬਣਾਉਣੇ ਆ,
11: ਹਾਂਜੀ,
10: ਬਲੱਡ 'ਚੋਂ ਸ਼ੂਗਰ ਨੂੰ ਯੂਜ਼ ਕਰਕੇ ਸੈੱਲ ਬਣਾਉਣੇ ਆ, ਇਹ ਕੰਮ ਹੈ ਇਨਸੁਲਿਨ ਦਾ,
11: ਹਾਂਜੀ।
10: ਅੱਛਾ ਜੀ,
11: ਉੱਥੋਂ ਆਪਾਂ ਨੂੰ ਐਨਰਜੀ ਬਣਦੀ, ਆਪਾਂ ਕੰਮ ਕਰ ਸਕਦੇ ਹਾਂ। ਸੋ ਆਪਣਾ ਇਹ ਐਨਰਜੀ ਸੋਰਸ ਆ। ਜਦੋਂ ਆਪਾਂ ਹੱਦ ਤੋਂ ਵੱਧ ਸ਼ੂਗਰ ਸਰੀਰ 'ਚ ਆਉਣ ਲੱਗ ਜਾਂਦੀ ਆ, ਖੂਨ 'ਚ ਆਉਣ ਲੱਗ ਜਾਂਦੀ ਆ, ਉਹ ਜਿਹੜਾ ਆਪਣਾ ਇਨਸੁਲਿਨ ਆ ਉਹ ਵਿਚਾਰਾ ਕਮਜ਼ੋਰ ਹੋਣ ਜਾਂਦਾ ਵਾ,
10: ਕੰਮ ਕਰ ਕਰਕੇ ਥੱਕ ਜਾਂਦਾ,
11: ਥੱਕ ਜਾਂਦਾ। ਉਹਨੂੰ ਕਹਿੰਦੇ ਆ ਇਨਸੁਲਿਨ ਰੈਜ਼ਿਸਟੈਂਸ, ਬਈ ਮੇਰਾ ਤਾਂ ਕੰਮ ਤਾਂ ਹੈਗਾ ਵਾ ਵੀ ਮੈਂ ਸ਼ੂਗਰ ਨੂੰ ਸਰੀਰ 'ਚ ਪਾਉਣਾ ਵਾ ਖੂਨ 'ਚੋਂ ਕੱਢ ਕੇ, ਪਰ ਉਹ ਜ਼ਿਆਦਾ ਆ ਕਿਉਂਕਿ ਮੈਂ ਖਾ ਜਿਵੇਂ ਹੱਦ ਤੋਂ ਵੱਧ ਖਾ ਰਹੇ ਹਾਂ, ਉਸ ਮੈਨੂੰ ਸੋਸ ਜ਼ਿਆਦਾ ਮਿਲ ਰਿਹਾ ਵਾ। ਸੋ ਆਪਾਂ ਨੂੰ ਕਹਿ ਦਿੰਦੇ ਹਾਂ ਵੀ ਆਪਾਂ ਨੂੰ ਇਨਸੁਲਿਨ ਰੈਜ਼ਿਸਟੈਂਸ ਹੋ ਜਾਂਦੀ ਆ, ਉੱਥੋਂ ਤੁਹਾਨੂੰ ਡਾਇਬੀਟੀਜ਼ ਹੋਣ ਲੱਗ ਜਾਂਦੀ ਆ, ਸ਼ੂਗਰ ਦੀ ਬਿਮਾਰੀ ਹੋਣ ਲੱਗ ਜਾਂਦੀ ਆ। ਜਿਵੇਂ ਜਿਵੇਂ ਟਾਈਮ ਲੰਘਦਾ ਜਾਂਦਾ ਵਾ, ਤੁਹਾਡੇ ਖੂਨ ਦੇ ਵਿੱਚ ਸ਼ੂਗਰ ਵੱਧਦੀ ਰਹਿੰਦੀ ਆ, ਆਪਾਂ ਨੂੰ ਜ਼ਿਆਦਾ ਖਤਰਾ ਹੋਣ ਲੱਗ ਜਾਂਦਾ ਵਾ ਅਤੇ ਉਹਦਾ ਮਾੜਾ ਅਸਰ ਹੋਣ ਲੱਗ ਜਾਂਦਾ ਸਰੀਰ ਦੇ ਉੱਤੇ, ਉੱਥੇ ਫਿਰ ਆਪਾਂ ਕਹਿਣ ਲੱਗ ਜਾਈਦਾ ਵਾ ਵੀ ਤੁਹਾਡੇ ਕੋਲ ਸ਼ੂਗਰ ਦੀ ਬਿਮਾਰੀ ਹੋ ਗਈ ਆ।
10: ਅੱਛਾ, ਸੋ ਜਿਹੜੇ ਸਾਡੇ ਬਲੱਡ ਦੇ ਵਿੱਚ ਸ਼ੂਗਰ ਹੈਗੀ ਹੈ ਉਹਨੂੰ ਸੈੱਲ ਬਣਾਉਣੇ ਹੁੰਦੇ ਆ ਤਾਂ ਕਿ ਸਾਡੇ ਬੋਡੀ 'ਚ ਐਨਰਜੀ ਆਏ, ਪਰ ਇੱਕ ਹੱਦ ਤੱਕ ਬਣਾ ਸਕਦੇ ਹਾਂ। ਜਿਹੜੀ ਸਾਡੀ ਇਨਸੁਲਿਨ ਹੈਗੀ ਹੈ, ਜਿਹੜਾ ਵੀ ਸਾਡਾ ਬੋਡੀ ਪਾਰਟ ਇਨਸੁਲਿਨ ਬਣਾਉਂਦਾ, ਉਹ ਥੱਕ ਜਾਂਦਾ ਬਣਾ ਬਣਾ ਕੇ, ਕਿਉਂਕਿ ਸ਼ੂਗਰ ਬਹੁਤ ਤੇਜ਼ੀ ਨਾਲ ਜ਼ਿਆਦਾ ਮਾਤਰਾ 'ਚ ਆ ਰਹੀ ਹੁੰਦੀ ਹੈ, ਤਾਂ ਉਹ ਘਟਣ ਦੇ ਨਾਲ ਸਾਡੀ ਐਨਰਜੀ ਵੀ ਘਟ ਜਾਂਦੀ ਹੈ, ਬੋਡੀ ਦੇ ਵਿੱਚ ਸੈੱਲ ਇੰਨੇ ਨਹੀਂ ਬਣ ਸਕਦੇ, ਤਾਂ ਉਹ ਜਿਹੜੀ ਹੈਗੀ ਡਾਇਬੀਟੀਜ਼ ਕਹਿ ਸਕਦੇ ਹਾਂ ਉਹਨੂੰ ਹੋ ਗਈ ਹੋਈ ਹੈ।
11: ਹਾਂਜੀ,
10: ਠੀਕ ਹੈ ਜੀ। ਅਤੇ ਇਹਦੇ ਵਿੱਚ ਕਹਿੰਦੇ ਵੀ ਕਈ ਤਰ੍ਹਾਂ ਦੀ ਹੁੰਦੀ ਹੈ, ਟਾਈਪ 1 ਟਾਈਪ 2 ਵਗੈਰਾ, ਉਹ ਕੀ ਹੁੰਦਾ, ਕੋਈ ਫਾਇਦੇਮੰਦ ਵੀ ਹੁੰਦੀ ਹੈ ਜਾਂ ਦੋਨਾਂ ਦੇ ਨੁਕਸਾਨ ਹੈਗੇ ਆ?
11: ਦੋਨਾਂ ਦੇ ਨੁਕਸਾਨ ਆ। ਜਿਹੜਾ ਆਪਣੀ ਟਾਈਪ 1 ਆ ਉਹ ਹੁੰਦੀ ਆ ਆਟੋਇਮਿਊਨ, ਮਤਲਬ ਤੁਹਾਡੇ ਆਪਦੇ ਸੈੱਲ ਜਿਹੜੇ ਸਰੀਰ ਦੇ ਆ ਉਹਨੂੰ ਇਨਸੁਲਿਨ ਨੂੰ ਵਗੈਰਾ ਨੂੰ ਪਛਾਣਦੇ ਨਹੀਂ, ਅਤੇ ਉਹ ਬਹੁਤ ਜ਼ਬਰਦਸਤ ਅਤੇ ਛੇਤੀ ਹੁੰਦੀ ਆ, ਉਹਦੇ ਜ਼ਿਆਦਾ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਆਹ ਮੈਨੂੰ ਬਿਮਾਰੀ ਹੋ ਜਾਂਦੀ ਆ, ਉਹ ਆਟੋਇਮਿਊਨ ਕਹਿੰਦੇ ਆ। ਜਿਹੜੀ ਆਪਣੀ ਟਾਈਪ 2 ਆ, ਜਿਹੜੀ ਦੂਜੀ ਕਿਸਮ ਦੀ ਆ, ਉਹ ਹੈਗੀ ਆ ਆਹ ਜਿਹੜੀ ਜ਼ਿਆਦਾ ਤਕਰੀਬਨ ਸਾਰੇ ਜਾਣਿਆਂ ਨੂੰ ਹੁੰਦੀ ਆ, ਇਹ ਡਾਇਬੀਟੀਜ਼ ਹੁੰਦੀ ਆ, ਟਾਈਪ 2 ਡਾਇਬੀਟੀਜ਼। ਇਹ ਆਪਾਂ ਨੂੰ ਹੌਲੀ ਹੌਲੀ ਹੁੰਦੀ ਆ, ਜਿਵੇਂ ਹਿਸਾਬ ਦੇ ਨਾਲ ਤੁਹਾਡੇ ਰਿਸਕ ਫੈਕਟਰਸ ਹੁੰਦੇ ਆ, ਉਹ ਹੌਲੀ ਹੌਲੀ ਵੱਧਦੀ ਜਾਂਦੀ ਹੈ ਤੁਹਾਡੇ ਸਰੀਰ ਦੇ ਵਿੱਚ, ਅਤੇ ਉਸ ਤੋਂ ਬਾਅਦ ਤੁਹਾਨੂੰ ਜਦੋਂ ਫਸਟ ਤੁਸੀਂ ਪ੍ਰੀ ਡਾਇਬੈਟਿਕ ਸੈਟਿੰਗ 'ਚ ਹੁੰਦੇ ਆ ਵੀ ਤੁਹਾਡੀ ਸ਼ੂਗਰ ਥੋੜ੍ਹੀ ਵੱਧ ਆ, ਉਹ ਮੌਕਾ ਹੁੰਦਾ ਵਾ ਵੀ ਪ੍ਰੀ ਡਾਇਬੈਟਿਕ ਸਟੇਟ ਦੇ ਵਿੱਚ ਆਪਾਂ ਬਦਲੀ ਕਰ ਲਈਏ, ਇਹਨੂੰ ਘਟਾ ਲਈਏ। ਜੇ ਤੁਸੀਂ ਜ਼ਿਆਦਾ ਚਿਰ ਲਈ ਉਹ ਖੂਨ ਦੇ ਵਿੱਚ ਜ਼ਿਆਦਾ ਸ਼ੂਗਰ ਰਹੂਗਾ, ਫਿਰ ਤੁਹਾਡੇ ਮਾੜਾ ਅਸਰ ਹੋਣ ਲੱਗ ਜਾਂਦਾ ਵਾ ਸਾਰੇ ਸਰੀਰ ਦੇ ਉੱਤੇ, ਅਤੇ ਫਿਰ ਤੁਹਾਨੂੰ ਡਾਇਬੀਟੀਜ਼ ਹੋ ਜਾਂਦੀ ਆ।
10: ਜਿੰਨੇ ਸਾਡੀ ਬੋਡੀ 'ਚ ਸ਼ੂਗਰ ਆਉਂਦੀ ਹੈ ਉਨੇ ਹੀ ਸੈੱਲ ਬਣਨੇ ਚਾਹੀਦੇ ਆ ਲਗਭਗ, ਜੇ ਉਹਨਾਂ ਨੇ ਨਹੀਂ ਬਣਦੇ ਤਾਂ ਬੋਡੀ ਦੇ ਵਿੱਚ ਬਲੱਡ ਦੇ ਵਿੱਚ ਸ਼ੂਗਰ ਰਹਿ ਜਾਂਦੀ ਹੈ ਤਾਂ ਉਹ ਨੁਕਸਾਨ ਕਰਦੀ ਹੈ, ਮੋਟਾ ਮੋਟਾ ਜੀ ਪੰਜਾਬੀ ਕਹੀਏ ਤਾਂ ਇਹ ਗੱਲ ਹੈਗੀ ਹੈ।
11: ਹਾਂਜੀ,
10: ਠੀਕ ਹੈ ਜੀ। ਅਤੇ ਇਹ ਜਿਹੜੀ ਹੈਗੀ ਆ ਬੋਡੀ ਦੇ ਵਿੱਚ, ਜਿਵੇਂ ਇਨਸੁਲਿਨ ਹੁੰਦੀ ਹੈ, ਜਿਵੇਂ ਪੈਨਕ੍ਰੀਅਸ ਹੁੰਦਾ ਹੈ, ਉਹਦੇ ਬਾਰੇ ਥੋੜ੍ਹਾ ਦੱਸੋ ਕੀ ਹੁੰਦੇ ਆ ਇਹ ਸਾਰੇ?
11: ਸੋ ਜਿਹੜੀ ਇਨਸੁਲਿਨ ਹੁੰਦੀ ਆ ਇਹ ਇੱਕ ਹੋਰਮੋਨ ਆ, ਹੈ ਨਾ। ਇਹ ਆਪਣਾ ਜਿਹੜਾ ਪੈਂਕਰੀਅਸ ਆ ਉਹ ਆਪਣੇ ਢਿੱਡ ਦੇ ਵਿੱਚ ਹੁੰਦਾ ਵਾ, ਉਹ ਇੱਕ ਔਰਗਨ ਆ, ਉਹਦਾ ਕੰਮ ਇਹ ਆ ਵੀ ਆਪਣਾ ਇਨਸੁਲਿਨ ਬਣਾ ਕੇ ਆਪਣੇ ਸਰੀਰ ਦੇ ਵਿੱਚ ਭੇਜਣਾ। ਇਹ ਜਦੋਂ ਆਪਾਂ ਖਾਂਦੇ ਪੀਂਦੇ ਹਾਂ ਉਹ ਆਪਣਾ ਉਸ ਹਿਸਾਬ ਨਾਲ ਇੰਸੂਲਿਨ ਆ ਕੇ ਬਾਹਰ ਆ ਕੇ ਉਹਦਾ ਕੰਮ ਆ ਵੀ ਮੈਂ ਵਿੱਚ ਬਾਹਰ ਦੇਵਾਂ, ਹੁਣ ਖੂਨ 'ਚੋਂ ਕੱਢ ਕੇ ਸ਼ੂਗਰ ਸਾਰੀ ਸੈੱਲ 'ਚ ਪਾ ਦੇਵਾਂ, ਸੈੱਲ ਨੇ ਜਾ ਕੇ ਵਰਤਣੀ ਆ, ਜਦੋਂ ਹੁਣ ਮੈਂ ਭੱਜਣਾ ਵਾਂ, ਮੈਂ ਕੁਛ ਕਰਨਾ ਵਾਂ, ਉਹਨੇ ਵਰਤ ਲੈਣੀ ਆ ਉਹ ਐਨਰਜੀ, ਹਾਂ ਉਹ ਐਨਰਜੀ ਬਰਨ ਹੋ ਜਾਂਦੀ ਆ। ਜਦੋਂ ਆਪਣਾ ਵਿਚਾਰਾ ਪੈਂਕਰੀਅਸ ਦੇ ਉੱਤੇ ਬਾਹਲਾ ਕੰਮ ਪੈ ਜਾਂਦਾ ਵਾ, ਜਦੋਂ ਬਾਹਲਾ ਧੱਕਾ ਕਰਨ ਲੱਗ ਜਾਂਦੇ ਹਾਂ ਉਹਦੇ ਨਾਲ, ਉਹ ਫਿਰ ਉਹ ਕਹਿੰਦਾ ਵਾ ਵੀ ਮੇਰੇ ਹੱਦ ਤੋਂ ਵੱਧ ਆ
12: ਇਹ,
11: ਉਹ ਫਿਰ ਆਪਾਂ ਕਹਿ ਦਿੰਦੇ ਹਾਂ ਵੀ ਆਪਣੀ ਇਨਸੂਲਿਨ ਰੈਜ਼ਿਸਟੈਂਸ ਹੋਣ ਲੱਗ ਜੀ ਮੰਨ ਲਓ।
12: ਠੀਕ ਹੈ ਜੀ,
11: ਉਹ ਹਾਂਜੀ
12: ਸ਼ੂਗਰ ਬਾਡੀ ਵਾਸਤੇ ਜ਼ਰੂਰੀ ਹੈਗੀ ਹੈ, ਐਨਰਜੀ ਹੈਗੀ ਹੈ, ਪਰ ਇਹ ਵੀ ਲਿਮਿਟਿਡ ਹੋਣੀ ਚਾਹੀਦੀ ਹੈ, ਯਾਨੀ ਕਿ ਬਹੁਤ ਜ਼ਿਆਦਾ ਐਨਰਜੀ ਦੇ ਦਈਏ।
11: ਹਾਂਜੀ,
12: ਅਤੇ ਸ਼ੂਗਰ ਬਾਡੀ ਵਾਸਤੇ ਵੀ ਜ਼ਰੂਰੀ ਹੁੰਦੀ ਹੈ, ਇਹ ਦਿਮਾਗ ਵਾਸਤੇ ਵੀ ਜ਼ਰੂਰੀ ਹੁੰਦੀ ਹੈ,
11: ਆਪਣੇ ਸਾਰੇ ਸਰੀਰ ਲਈ ਵਧੀਆ ਹੁੰਦੀ ਹੈ, ਬਿਕੋਜ਼ ਆਪਾਂ ਨੂੰ ਚਾਹੀਦਾ ਵਾ, ਆਪਾਂ ਨੂੰ ਐਨਰਜੀ ਚਾਹੀਦੀ ਹੈ ਐਗਜ਼ਿਸਟ ਕਰਨ ਲਈ, ਕੁਛ ਕਰਨ ਲਈ। ਸੋ ਇਹ ਮੋਡਰੇਸ਼ਨ ਮਤਲਬ ਹਿਸਾਬ ਦੇ ਵਿੱਚ ਸਾਰਾ ਕੁਛ ਵਧੀਆ ਹੁੰਦਾ ਵਾ, ਪਰ ਜਦੋਂ ਹਿਸਾਬ ਤੋਂ ਵੱਧ ਹੋਣ ਲੱਗ ਜਾਂਦਾ ਵਾ, ਫਿਰ ਆਪਣਾ ਸਰੀਰ ਦੇ ਉੱਤੇ ਮਾੜੇ ਅਸਰ ਹੋਣ ਲੱਗ ਜਾਂਦੇ ਆ। ਉਹ ਅਸਰ ਹੁੰਦੇ ਆ ਅੱਖਾਂ 'ਤੇ, ਨਾੜਾਂ 'ਤੇ, ਕਹਿ ਲਈਦਾ ਨਹੀਂ ਵੀ ਆਪਣੇ ਪਰਵਾ, ਜਿਵੇਂ ਕਹਿ ਦੀਦਾ ਵਾ ਵੀ ਮੇਰੇ ਫਿੰਗਰ ਟਿਪਸ ਸੁੰਨ ਹੋ ਗਏ, ਪੈਰ ਸੁੰਨ ਹੋਣ ਲੱਗ ਜਾਂਦੇ ਆ, ਉਹ ਕਦੇ ਵਾਪਸ ਨਹੀਂ ਆਉਂਦੀ ਜਦੋਂ ਤੁਹਾਡੇ, ਕਿਉਂਕਿ ਉਹ ਨਰਵ ਡੈਮੇਜ ਹੋਣ ਲੱਗ ਜਾਂਦੀ ਆ, ਹੈਨਾ। ਜੇ ਤੁਸੀਂ ਕਹਿ ਬਾਲਾ ਚੈਰ ਲਈ ਨਹੀਂ ਇਹਨੂੰ ਇਲਾਜ ਕਰਦੇ, ਉਹ ਸ਼ੂਗਰ ਨੇ ਜਾ ਕੇ ਤੁਹਾਡੀ ਕਿਡਨੀਆਂ ਨੂੰ, ਗੁਰਦਿਆਂ ਨੂੰ ਮਾਰਨ ਲੱਗ ਜਾਣਾ ਵਾ, ਤੁਹਾਨੂੰ ਕਿਡਨੀ ਫੇਲੀਅਰ ਹੋਣ ਲੱਗ ਜਾਂਦਾ ਵਾ। ਕਿਡਨੀ ਫੇਲੀਅਰ ਤੋਂ ਆਪਾਂ ਨੂੰ ਪਤਾ, ਆਪਾਂ ਨੂੰ ਡਾਇਲਿਸਿਸ ਪੈਣ ਹੋ ਜਾਂਦਾ ਵਾ। ਜੇ ਤੁਸੀਂ ਇਹਦੇ 'ਤੇ ਨਹੀਂ ਟਾਈਮ ਦੇ ਹਿਸਾਬ ਨਾਲ ਆਪਾਂ ਇਲਾਜ ਕਰਦੇ, ਫਿਰ ਤੁਹਾਡੇ ਹਾਰਟ ਦੇ ਉੱਤੇ ਬਿਮਾਰੀਆਂ ਪੈਂਦੀਆਂ, ਤੁਹਾਡੇ ਸਟ੍ਰੋਕ ਫੇਰ ਹੋਣ ਲੱਗ, ਰਿਸਕ ਵੱਧ ਲੱਗ ਜਾਂਦੀ ਆ, ਤੁਹਾਡੇ ਜਿਹੜੇ ਵੱਡੀਆਂ ਖੂਨ ਦੀਆਂ ਨਾੜੀਆਂ ਵਾ, ਜਿਵੇਂ ਲੱਤਾਂ ਨੂੰ ਖੂਨ ਜਾਂਦਾ ਵਾ, ਉਹਨਾਂ ਦੇ ਉੱਤੇ ਵੀ ਮਾੜਾ ਅਸਰ ਕਰਨ ਲੱਗ ਜਾਂਦਾ। ਪੈਰਾਂ ਦੇ ਉੱਤੇ ਜਿਵੇਂ ਕਹਿ ਲਈਦਾ ਵਾ ਵੀ ਛਾਲੇ ਹੁੰਦੇ ਆ, ਹੋਣ ਲੱਗ ਜਾਂਦੇ ਆ, ਉਹ ਸੱਟ ਵੱਜਦੀ ਆ ਉਹਦੇ ਨਾਲ,
12: ਠੀਕ ਨਹੀਂ ਹੁੰਦਾ,
11: ਇਹ ਸਾਰੇ ਇਹਦੇ ਮਾੜੇ ਅਸਰ ਆ।
12: ਅੱਛਾ ਅੱਛਾ, ਤੇ ਇਹਨਾਂ ਵਿੱਚੋਂ ਟਾਈਪ 1 ਤੇ ਟਾਈਪ 2 ਦੇ ਵਿੱਚੋਂ ਕੋਈ ਪ੍ਰੀਵੈਂਟੇਬਲ ਵੀ ਹੈਗੀ ਹੈ ਜਾਂ ਇਹ ਰਿਵਰਸ ਵੀ ਹੋ ਸਕਦੀ ਹੈ, ਇਹ ਮਤਲਬ ਖਤਮ ਵੀ ਹੋ ਸਕਦੀ ਡਾਇਬੀਟੀਜ਼ ਕਦੇ?
11: ਜਿਹੜੀ ਟਾਈਪ 2 ਆ ਉਹਦਾ ਆਪਾਂ ਜੇ ਅਰਲੀ ਫੜ ਲਈਏ ਪ੍ਰੀਵੈਂਟ ਕਰ ਸਕਦੇ ਹਾਂ। ਹਾਂਜੀ,
12: ਵਿਦ ਮੈਡੀਸਿਨਸ ਔਰ ਵਿਦ ਸੈਲਫ ਕੰਟਰੋਲ,
11: ਵਿਦ ਲਾਈਫ ਸਟਾਈਲ ਮੋਡੀਫਿਕੇਸ਼ਨ ਨਾਲ ਕਰਕੇ ਵੀ ਆਪਾਂ ਰਹਿਣਾ ਸਹਿਣਾ ਆਪਦਾ ਬਦਲ ਕੇ, ਆਪਣਾ ਖਾਣਾ ਪੀਣਾ ਬਦਲ ਕੇ, ਉਹ ਹਾਂਜੀ ਜੇ ਆਪਾਂ ਛੇਤੀ ਫੜ ਲਈਏ ਇਹਨੂੰ।
12: ਅੱਛਾ,
11: ਪਰ ਜਿਹੜੀ ਟਾਈਪ 1 ਆ ਉਹ ਆਟੋ ਇਮਿਊਨ ਆ, ਉਹਦਾ ਅਨਫੋਰਚੁਨੇਟਲੀ ਨਹੀਂ, ਆਪਾਂ ਉਹ ਲਾਈਫ ਲੌਂਗ ਇੰਸੂਲਿਨ ਦੇ ਉੱਥੇ ਹੁੰਦੇ ਆ, ਉਹ ਡਿਫਰੈਂਟ ਆ। ਪਰ ਜਿਹੜੀ ਆਪਣੀ ਟਾਈਪ 2 ਵਾਲੀ ਡਾਇਬੀਟੀਜ਼ ਆ, ਉਹ ਹੈਗੀ ਆ ਮੋਰ ਲਾਈਫ ਸਟਾਈਲ ਬੇਸਡ ਆ।
12: ਅਤੇ ਸਟੈਟਿਸਟਿਕਸ ਕੀ ਕਹਿੰਦੇ ਆ, ਜ਼ਿਆਦਾ ਟਾਈਪ 1 ਹੁੰਦੀ ਹੈ ਜਾਂ ਟਾਈਪ 2 ਹੁੰਦੀ ਹੈ?
11: ਆਪਣੀ ਸਟੈਟਿਸਟਿਕਸ ਇਹ ਆ ਵੀ ਆਪਣੇ ਸਾਊਥ ਏਸ਼ੀਅਨ ਪਾਪੂਲੇਸ਼ਨ ਦੇ ਵਿੱਚ ਟਾਈਪ 2 ਜ਼ਿਆਦਾ ਹੁੰਦੀ ਆ, ਅਤੇ ਇਹਦੇ ਰਿਸਕ ਫੈਕਟਰਸ ਵੀ ਆਪਣੇ ਕਮਿਊਨਿਟੀ 'ਚ ਜ਼ਿਆਦਾ ਆ, ਅਤੇ ਆਪਣਾ ਪ੍ਰੈਵਲੈਂਸ ਮਤਲਬ ਇਹ ਹੁੰਦੀ ਬਹੁਤ ਆਪਣੀ ਕਮਿਊਨਿਟੀ 'ਚ।
12: ਠੀਕ ਹੈ ਜੀ।
9: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
0: ਦੋਸਤੋ, ਇਸ ਪ੍ਰੋਗਰਾਮ ਦੀ ਇਸ ਗੱਲਬਾਤ ਦੀ ਦੂਜੀ ਜਿਹੜੀ ਅੰਸ਼ ਹੈ ਉਹ ਤੁਹਾਨੂੰ ਅਗਲੇ ਪ੍ਰੋਗਰਾਮ ਵਿੱਚ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਉਹ ਤੁਸੀਂ ਸਾਡੀ ਵੈਬਸਾਈਟ sbs.com.au/punjabi ਉੱਤੇ ਜਾ ਕੇ ਸੁਣ ਸਕਦੇ ਹੋ, ਦੇਖ ਸਕਦੇ ਹੋ, ਪੜ੍ਹ ਸਕਦੇ ਹੋ। ਸਾਡਾ ਅੱਜ ਦਾ ਸਾਥ ਬਸ ਇੱਥੇ ਤੱਕ ਦਾ ਹੀ ਸੀ। ਹੁਣ ਮੈਨੂੰ ਸ਼ਾਇਨਾ ਕਾਲ ਰਾਣੋਂ ਦਾ ਉਹ ਇਜਾਜ਼ਤ। ਆਪਣਾ ਰੱਖੋ ਖਿਆਲ ਅਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ ਤੁਹਾਡਾ ਆਪਣਾ SBS ਪੰਜਾਬੀ। ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।